ਪੌੜੀ ਜਿਤ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀ ਹੈ। ਜਿਤ ਕੀਤਾ ਪਾਈਏ ਆਪਣਾ ਸਾਕਾ ਹਾਲ ਬਰੀਕ ਕਿਉਂ ਘਾਲੀ ਹੈ। ਮੰਦਾ ਮੂਲ ਲੱਗੀ ਚਈ ਤੇ ਲੰਮੀ ਨਦਰ ਨਿਹਾਲੀ ਹੈ। ਜੋ ਸਾਹਿਬ ਨਾਲ ਨਹਾਰੀ ਤੇ ਵੇਹਾ ਪਾਸਾ ਢਾਲੀ ਹੈ। ਕਿਛ ਲਾਹੇ ਉੱਪਰ ਘਾਲੀ ਹੈ, ਕਿਛ ਲਾਹੇ ਉੱਪਰ ਘਾਲੀ ਹੈ। ਸਤਨਾਮ ਸ੍ਰੀ ਵਾਹਿਗੁਰੂ ਜੀ।

ਨਾਸ਼ਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾਗ ਮਨਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ, ਸ਼ਾਹੀ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ, ਬਰਦੂ ਆਲਮ ਦਸਤ ਗੁਰੂ ਗੋਬਿੰਦ ਸਿੰਘ, ਜੁਮਲਾ ਆਲਮੀ ਪਸਤ ਗੁਰੂ ਗੋਬਿੰਦ ਸਿੰਘ, ਆਲੇ ਮੁੱਲ ਅਸਤਾਰ ਗੁਰੂ ਗੋਬਿੰਦ ਸਿੰਘ, ਅਬਰੇ ਰਹਿਮਤ ਵਾਰ ਗੁਰੂ ਗੋਬਿੰਦ ਸਿੰਘ, ਖਲ ਸੋਭੇ ਕਿੰਨਾ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਵਿਕ ਸਾਰਾ ਯਾਰ ਗੁਰੂ ਗੋਬਿੰਦ ਸਿੰਘ, ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਾ ਹੋਇਆਂ ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸਿੰਘ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਪਤ ਰੱਖਣਾ।

ਸਾਜੀਆਂ ਨਿਵਾਜੀਆਂ ਸੰਗਤਾਂ ਨੂੰ ਬਖਸ਼ ਕੇ ਨਿਹਾਲ ਕਰਨਾ ਕਾਰਜ ਰਸ ਕਰਨੇ ਯਾਤਰਾ ਸਫਲੀ ਕਰਨੀ।

ਜਾਣੀ ਜਾਣ ਸਤਿਗੁਰ ਸੰਗਤਾਂ ਨੂੰ ਸੇਵਾ ਦੇ ਮੇਵੇ ਦੀ ਬਖਸ਼।

ਸਰਦਾਰ ਪਰਵਿੰਦਰ ਸਿੰਘ ਨੈਣ ਜੀਤ ਕਾਰ ਸੁਖਮਨੀ ਆਪ ਜੀ ਦੇ ਹਜ਼ੂਰੀ ਵਿੱਚ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ 1000 ਰੁਪਏ ਆਦਰ ਕਰਦੇ। ਪਰਿਵਾਰ ਵਿੱਚ ਸੁਖ ਸ਼ਾਂਤੀ ਦੇ ਰੋਗ ਤਾਂ ਚੜ੍ਹਦੀ ਕਲਾ ਬਖਸ਼ਣੀ। ਹਰ ਗੁਣਕਾਰ ਜਸ ਗੁਣਕਾਰ ਸੁਖਮਨੀ।

ਸਰਦਾਰ ਹਰਚੰਦ ਸਿੰਘ ਜੀ ਲੰਗਰਾਂ ਲਈ 500 ਰੁਪਏ ਆਦਰ ਕਰਦੇ, ਦੇਹ ਅਰੋਗਤਾ ਬਖਸ਼ਣੀ, ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ, ਜਨਮ ਦਿਨ ਦੇ ਖੁਸ਼ੀਆਂ ਵਜਾਓ। ਹਰਮਨਦੀਪ ਸਿੰਘ ਜੀ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਭਾਵ ਦੀ ਬਖਸ਼ਿਸ਼ ਹੋਊਗੀ, ਸਿਰੇ ਭਾਵ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ।

ਸਾਰੀ ਸਾਹਿਬ ਤਾਂ ਤਾਰ ਛਾਰਿਆ ਵਿਰਧ ਕੀ ਪੈਦਰੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾ ਦੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੋ ਕਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ ਬੋਲੋ।

ਕਰਮ ਨਾਮ ਬਰਨਤ ਸੁਮਤ ਡੰਡਾਉਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ।

ਚਉ ਗਿਰਦ ਹਮਾਰੇ ਰਾਮ ਕਾਰ ਦੁਖ ਲਗਨ ਪਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ।

तुम दाते ठाकुर प्रतपालक नायक खसम हमारी।

ਪਰਮ ਸਨਮਾਨ ਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰੂ ਜੀ ਦੀ ਸਤਸੰਗਤ ਰੂਪੀ ਗੋਦ ਦੇ ਅੰਦਰ ਹਾਜ਼ਰੀਆਂ ਭਰ ਕੇ ਆਤਮਿਕ ਲਾਹੇ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਗਰੀਬ ਨਿਵਾਜ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਵਿਖੇ ਹਾਜ਼ਰੀਆਂ ਭਰਨੇ ਦਾ ਸਮਾਂ ਹੈ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ।

ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਸੰਤ ਰਾਗ ਦੇ ਅੰਦਰ ਵੱਡਿਆਂ ਸਤਿਗੁਰਾਂ ਦੀ ਗੁਰਬਾਣੀ ਲਿਖਵਾ ਕੇ, ਫਿਰ ਆਪਣੀ ਗੁਰਬਾਣੀ ਲਿਖਵਾ ਕੇ, ਫਿਰ ਬਸੰਤ ਦੀ ਵਾਰ ਲਿਖਵਾ ਕੇ ਅੱਗੇ ਹੁਣ ਭਗਤ ਜਨਾਂ ਦੀ, ਭਗਤ ਸਾਹਿਬਾਨਾਂ ਜੀ ਦੀ ਬਾਣੀ ਭਾਈ ਸਾਹਿਬ ਭਾਈ ਗੁਰਦਾਸ ਜੀਆਂ ਤੋਂ ਲਿਖਵਾ ਰਹੇ ਨੇ। ਸਾਧ ਸੰਗਤ ਜੀ, ਕੱਲ੍ਹ ਦੇ ਦੀਵਾਨ ਦੇ ਅੰਦਰ ਬਸੰਤ ਦੀ ਵਾਰ ਦੀ ਕਥਾ ਹੋਈ ਸੀ, ਜਿਸ ਦੀਆਂ ਤਿੰਨ ਹੀ ਪੌੜੀਆਂ ਨੇ, ਸਲੋਕ ਮਹੱਲੇ ਤੇ ਮਹੱਲੇ ਨਹੀਂ, ਤੇ ਬਸੰਤ ਪੂਰੇ ਰਾਗ ਦੇ ਅੰਦਰ ਆਸਾ ਜੀ ਦੀ ਵਾਰ ਦੇ ਸਮੇਂ ਇਸਦਾ ਕੀਰਤਨ ਕੀਤਾ ਜਾਂਦਾ, ਹਰ ਰੋਜ਼ ਕੀਰਤਨ ਕੀਤਾ ਜਾਂਦਾ। ਇਸੇ ਪ੍ਰਕਾਰ ਪੁਰਾਣੀ ਮਰਿਆਦਾ ਇਹ ਵੀ ਚੱਲੀ ਆਉਂਦੀ ਏ, ਗੁਰਸਿੱਖ ਪਿਆਰੇ ਜਦੋਂ ਇਸ਼ਨਾਨ ਕਰਦੇ ਨੇ ਨਾ, ਤੇ ਇਸ਼ਨਾਨ ਕਰਨ ਦੇ ਸਮੇਂ ਇਸ ਅੰਮ੍ਰਿਤਮਈ ਗੁਰਬਾਣੀ ਦਾ ਪਾਠ ਕਰਦੇ ਨੇ, ਹਰਿ ਕਾ ਨਾਮ ਧਿਆਇ ਕਹਿ ਹੋ ਹੋ ਹਰਿਆ ਭਾਈ, ਕਰਮ ਲਖੰਤੈ ਪਾਈਐ ਇਹ ਰੁੱਤ ਸੁਹਾਈ। ਇਸ ਪ੍ਰਕਾਰ ਇਸ਼ਨਾਨ ਕਰਨੇ ਦੇ ਸਮੇਂ ਵੀ ਇਸ ਪਾਵਨ ਵਾਰ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹੇ ਜਾਣ ਦੀ ਪੁਰਾਤਨ ਮਰਿਆਦਾ ਸਿੰਘਾਂ ਦੇ ਅੰਦਰ ਚੱਲੀ ਆਉਂਦੀ ਹੈ। ਸੋ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਗਤ ਸਾਹਿਬਾਨਾਂ ਜੀ ਦੀ ਬਾਣੀ ਅੰਕਿਤ ਕਰਵਾਉਂਦੇ ਨੇ। ਰਾਗ ਬਸੰਤ ਹੈ, ਬਾਣੀ ਭਗਤਾਂ ਕੀ, ਬਹੁਤਿਆਂ ਭਗਤਾਂ ਦੀ ਬਾਣੀ ਹੈ, ਇਸ ਕਰਕੇ ਬਚਨ ਕੀਤਾ ਭਗਤ ਸਾਹਿਬਾਨਾਂ ਜੀ ਦੀ ਬਾਣੀ ਹੈ। ਸੋ ਸਭ ਤੋਂ ਪਹਿਲਾਂ ਕਬੀਰ ਜੀ, ਭਗਤ ਕਬੀਰ ਸਾਹਿਬ ਜੀ ਦੀ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਵਾਉਂਦੇ ਨੇ। ਜਿਵੇਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਾਲ ਰਾਖੀ ਮੇਰੀ, ਸਾਰਿਆਂ ਅਵਤਾਰਾਂ ਦੇ ਵਿੱਚੋਂ, ਪੈਗੰਬਰਾਂ ਦੇ ਵਿੱਚੋਂ, ਇਸੇ ਪ੍ਰਕਾਰ ਦੇਵੀਆਂ ਦੇਵਤਿਆਂ ਦੇ ਵਿੱਚੋਂ, ਨਵੀਆਂ ਦੇ ਵਿੱਚੋਂ, ਵਲੀਆਂ ਦੇ ਵਿੱਚੋਂ, ਜਕਸ਼ਾਂ ਕਿੰਦਰਾਂ ਪਿਸਾਚਾਂ ਚੋਂ, ਸਾਰਿਆਂ ਦੇ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਵੱਡੇ ਨੇ ਨਾ, ਜਿੰਨੇ ਭਗਤ ਨੇ ਭਗਤਾਂ ਦੇ ਵਿੱਚੋਂ ਭਗਤ ਕਬੀਰ ਸਾਹਿਬ ਜੀ ਵੱਡੇ ਨੇ। ਗੁਰੂ ਨਾਨਕ ਦੇਵ ਸਾਹਿਬ ਜੀ ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਮੀਰਾਂ ਦੇ ਮੀਰ, ਸ਼ਾਹਾਂ ਦੇ ਸ਼ਾਹ, ਪਾਤਸ਼ਾਹਾਂ ਸਿਰ ਪਾਤਸ਼ਾਹ, ਅਤੇ ਭਗਤ ਕਬੀਰ ਸਾਹਿਬ ਜੀ ਸ਼੍ਰੋਮਣੀ ਭਗਤ, ਸਾਰਿਆਂ ਭਗਤਾਂ 'ਚੋਂ ਸਿਰਮੌਰ ਨੇ। ਭਗਤ ਜਨ ਸਾਰੇ ਹੀ ਸ੍ਰੇਸ਼ਟ ਨੇ, ਪਰ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਸਾਰਿਆਂ ਭਗਤਾਂ ਦੇ ਨਾਲੋਂ ਜ਼ਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਦੇ ਅੰਦਰ ਆਈ ਹੈ। ਜਿਵੇਂ ਗੁਰੂ ਸਾਹਿਬਾਨਾਂ ਜੀ ਦੇ ਵਿੱਚੋਂ ਸਭ ਤੋਂ ਜ਼ਿਆਦਾ ਗੁਰਬਾਣੀ, ਸਭ ਤੋਂ ਵੱਧ ਗੁਰਬਾਣੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਹੈ, 15 ਹੀ ਭਗਤਾਂ ਦੇ ਵਿੱਚੋਂ ਜ਼ਿਆਦਾ ਗੁਰਬਾਣੀ ਭਗਤ ਕਬੀਰ ਸਾਹਿਬ ਜੀ ਦੀ ਹੈ। ਇਸੇ ਪ੍ਰਕਾਰ ਇਹ ਸਤਿਗੁਰੂ ਜੀ ਨੇ ਮਰਿਆਦਾ ਵੀ ਰੱਖੀ ਹੈ, ਜਿੱਥੇ ਜਿੱਥੇ ਵੀ ਰਾਗਾਂ ਵਿੱਚ ਸਤਿਗੁਰੂ ਜੀ ਦੀ ਬਾਣੀ ਤੋਂ ਉਪਰੰਤ ਭਗਤ ਸਾਹਿਬਾਨਾਂ ਜੀ ਦੀ ਬਾਣੀ ਆਉਂਦੀ ਹੈ ਨਾ, ਸਤਿਗੁਰੂ ਜੀ ਪਹਿਲਾਂ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਲਿਖਵਾਉਂਦੇ ਨੇ। ਸੋ ਇੱਥੇ ਵੀ ਪਹਿਲਾਂ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਲਿਖਵਾ ਰਹੇ ਨੇ। ਬਸੰਤ ਰਾਗ ਹੈ, ਬਾਣੀ ਭਗਤਾਂ ਕੀ, ਭਗਤ ਸਾਹਿਬਾਨਾਂ ਜੀ ਦੀ ਬਾਣੀ ਪ੍ਰਾਰੰਭ ਹੁੰਦੀ ਹੈ ਕਬੀਰ ਜੀ, ਸਭ ਤੋਂ ਪਹਿਲਾਂ ਕਬੀਰ ਜੀ ਦੀ ਬਾਣੀ ਲਿਖਵਾਉਂਦੇ ਨੇ, ਘਰ ਪਹਿਲਾਂ ਹਦਾਇਤ ਕਰਦੇ ਨੇ ਸਤਿਗੁਰੂ ਜੀ। ਜਦੋਂ ਇਸ ਅੰਮ੍ਰਿਤਮਈ ਗੁਰਬਾਣੀ ਨੂੰ ਬਸੰਤ ਰਾਗ ਦੇ ਅੰਦਰ ਗਾਇਨ ਕੀਤਾ ਜਾਵੇ, ਤੇ ਪਹਿਲੇ ਸੁਰਤਾਲ ਘਰ ਦੇ ਅੰਦਰ ਗਾਇਨ

0: ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ। ਜੋ ਪਰਮੇਸ਼ਰ ਜੀ ਵਿਚਾਰਨੇ ਮਾਤਰ ਸੇ ਰੱਖਿਆ ਕਰਨ ਵਾਲੇ ਸਰਬ ਦੇ ਪ੍ਰਕਾਸ਼ਕ ਰੂਪ ਹਨ ਜੀਓ।
1: ਗੁਰ ਪ੍ਰਸਾਦ
0: ਜੋ ਪਰਮੇਸ਼ਰ ਜੀ ਸਤ ਕਹੀਏ ਤ੍ਰੇਈ ਕਾਲ ਆਬਾਦ ਨੇ, ਚੇਤਨ ਸਰੂਪ ਨੇ, ਗੁਰ ਕਹੀਏ ਪੂਜਨੀਕ ਨੇ, ਸਭ ਤੋਂ ਵੱਡੇ ਨੇ, ਰਸਾਂ ਕਸਾਂ ਤੋਂ ਪਰੇ ਨੇ, ਆਨੰਦ ਸਰੂਪ ਨੇ, ਐਸੇ ਪ੍ਰਮਾਤਮਾ ਜੀ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੁੰਦੀ ਹੈ ਜੀਓ।
1: ਮੌਲੀ ਧਰਤੀ ਮੌਲਿਆ ਆਕਾਸ਼
0: ਭਗਤ ਕਬੀਰ ਸਾਹਿਬ ਜੀ ਦੇ ਪਾਸ ਸਾਧੂ ਜਨ ਮਹਾਤਮਾ ਆਏ ਨੇ। ਉਹਨਾਂ ਮਹਾਤਮਾ ਨੇ ਸਵਾਲ ਕੀਤਾ ਹੀ ਭਗਤ ਜੀ, ਜਿਸ ਪ੍ਰਕਾਰ ਬਸੰਤ ਦੇ ਅੰਦਰ ਬਸੰਤ ਰੁੱਤ ਆਉਣ ਦੇ ਅੰਦਰ ਸਾਰੀ ਸ੍ਰਿਸ਼ਟੀ ਮੌਲਦੀ ਏ, ਪ੍ਰਫੁੱਲਤ ਹੁੰਦੀ ਏ, ਕਿਰਪਾਲਤਾ ਕਰਕੇ ਤਿਸ ਦੇ ਪ੍ਰਥਾਈ ਸਾਨੂੰ ਕੁਛ ਬਚਨ ਕਹੋ। ਅਤੇ ਭਗਤ ਸਾਹਿਬ ਜੀ ਬਚਨ ਕਰਦੇ ਨੇ, ਭਾਈ ਜਿਵੇਂ ਬਸੰਤ ਰੁੱਤ ਦੇ ਆਉਣ 'ਤੇ ਮੌਲੀ ਧਰਤੀ, ਜਿਹੜੀ ਧਰਤੀ ਇਹ ਮੌਲਦੀ ਏ, ਪ੍ਰਫੁੱਲਤ ਹੁੰਦੀ ਏ, ਖਿੜਾਓ ਦੇ ਸਹਿਤ ਹੁੰਦੀ ਏ, ਬਸੰਤ ਰੁੱਤ ਦੇ ਵਿੱਚ ਦਰਖਤਾਂ ਦੇ ਉੱਪਰ ਹਰਿਆਵਲਤਾ ਆ ਜਾਂਦੀ ਏ, ਖੇਤੀਆਂ ਲਹਿਰਾ ਉੱਠਦੀਆਂ ਨੇ, ਫੁੱਲਾਂ ਦੀਆਂ ਕਿਆਰੀਆਂ ਮਹਿਕ ਉੱਠਦੀਆਂ ਨੇ, ਫੁੱਲ ਖਿੜਦੇ ਨੇ, ਸਾਰੀ ਜਿੰਨੀ ਬਨਸਪਤੀ ਏ ਨਾ ਸਾਰੀ ਹੀ ਮੌਲਦੀ ਏ, ਖਿੜਾਓ ਦੇ ਸਹਿਤ ਹੁੰਦੀ ਏ, ਪ੍ਰਫੁੱਲਤ ਹੁੰਦੀ ਏ। ਅਤੇ ਭਗਤ ਸਾਹਿਬ ਜੀ ਬਚਨ ਕਰਦੇ ਨੇ, ਜਦੋਂ ਬਸੰਤ ਰੁੱਤ ਆਉਂਦੀ ਏ ਉਦੋਂ ਸਾਰੀ ਧਰਤੀ ਦੀ ਬਨਸਪਤੀ ਮੌਲਦੀ ਏ, ਮੌਲਿਆ ਆਕਾਸ਼, ਵਾਹਿਗੁਰੂ ਜੀ ਦੀ ਕਲਾ ਦੇ ਨਾਲ ਹੀ ਧਰਤੀ ਮੌਲਦੀ ਹੈ ਅਤੇ ਵਾਹਿਗੁਰੂ ਜੀ ਦੀ ਕਲਾ ਦੇ ਨਾਲ ਹੀ ਆਕਾਸ਼ ਮੌਲ ਰਿਹਾ ਹੈ, ਪ੍ਰਫੁੱਲਤ ਹੋ ਰਿਹਾ ਹੈ। ਜੇ ਕੋਈ ਸ਼ੰਕਾ ਕਰੇ ਜੀ ਆਕਾਸ਼ ਕਿਵੇਂ ਪ੍ਰਫੁੱਲਤ ਹੋ ਰਿਹਾ ਹੈ, ਕਰੋੜਾਂ ਹੀ ਨਕਸ਼ੱਤਰ, ਕਰੋੜਾਂ ਹੀ ਜਿਹੜੇ ਤਾਰੇ ਨੇ ਟਿਮਟਮਾ ਰਹੇ ਨੇ, ਇਸੇ ਪ੍ਰਕਾਰ ਚੰਦ ਅਤੇ ਸੂਰਜ ਦੋ ਦੀਵੇ ਪਰਮੇਸ਼ਰ ਜੀ ਨੇ ਰਾਤ ਅਤੇ ਦਿਨ ਦੇ ਆਕਾਸ਼ ਦੇ ਅੰਦਰ ਰੱਖੇ ਨੇ। ਸੋ ਦਿਨ ਕਾ ਦੀਪਕ ਸੂਰ ਹੈ, ਨਿਸ ਕਾ ਦੀਪਕ ਚੰਦ, ਰਾਤਰੀ ਦਾ ਵੱਡਾ ਦੀਵਾ ਚੰਦ ਨੂੰ ਬਣਾਇਆ ਅਤੇ ਸੂਰਜ ਨੂੰ ਦਿਨ ਦਾ ਵੱਡਾ ਦੀਵਾ ਬਣਾਇਆ ਹੈ। ਸਮੂਹ ਤਾਰਿਆਂ ਦੇ ਸਹਿਤ, ਨਖੇਤਰਿਆਂ ਦੇ ਸਹਿਤ, ਗ੍ਰਹਿਆਂ ਦੇ ਸਹਿਤ, ਉਪਗ੍ਰਹਿਆਂ ਦੇ ਸਹਿਤ ਸਾਰਾ ਜਿਹੜਾ ਆਕਾਸ਼ ਪ੍ਰਫੁੱਲਿਤ ਹੋ ਰਿਹਾ ਹੈ। ਪਰਮੇਸ਼ਰ ਜੀ ਦੀ ਕਲਾ ਸ਼ਕਤੀ ਪਾ ਕਰਕੇ ਧਰਤੀ ਮੌਲ ਰਹੀ ਏ ਅਤੇ ਪਰਮੇਸ਼ਰ ਜੀ ਦੀ ਕਲਾ ਸ਼ਕਤੀ ਦੁਆਰਾ ਹੀ ਆਕਾਸ਼ ਮੌਲ ਰਿਹਾ ਹੈ, ਪ੍ਰਫੁੱਲਿਤ ਹੋ ਰਿਹਾ ਹੈ। ਇਸੇ ਪ੍ਰਕਾਰ
1: ਮੌਲੀ ਧਰਤੀ ਮੌਲਿਆ ਆਕਾਸ਼
0: ਭਗਤ ਸਾਹਿਬ ਜੀ ਬਚਨ ਕਰਦੇ ਨੇ। ਸੋ ਧਰਤੀ ਨਾਮ ਇੱਥੇ ਬੁੱਧੀ ਦਾ, ਜਿਹੜੀ ਜੀਵ ਦੀ ਬੁੱਧੀ ਏ ਨਾ ਇਹ ਮੌਲੀ ਮੌਲਦੀ ਹੈ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ। ਜਦੋਂ ਇਹ ਜਿਹੜੀ ਬੁੱਧੀ ਏ ਵਿਸ਼ੇ ਵਿਸ਼ੈਣੀ ਤੋਂ ਬਦਲ ਕੇ ਵਿਕਾਰਾਂ ਵਾਲੀ ਬਿਰਤੀ ਨੂੰ ਬਦਲਾ ਕਰਕੇ ਆਤਮ ਵਿਸ਼ੈਣੀ ਹੋ ਜਾਂਦੀ ਏ, ਸਰੂਪ ਰੂਪ ਦੀ ਵਿਚਾਰ ਕਰਦੀ ਏ ਨਾ, ਫਿਰ ਬੁੱਧੀ ਮੌਲਦੀ ਏ, ਪ੍ਰਫੁੱਲਤ ਹੁੰਦੀ ਏ, ਖਿੜਾਓ ਦੇ ਸਹਿਤ ਹੁੰਦੀ ਹੈ।
1: ਮੌਲਿਆ ਆਕਾਸ਼
0: ਆਕਾਸ਼ ਨਾਮ ਚਿਦਾਕਾਸ਼ ਦਾ ਹੈ ਅਥਵਾ ਅੰਤਸ਼ਕਰਨ ਦਾ ਹੈ। ਜਦੋਂ ਸਤਿਗੁਰੂ ਜੀ ਕਿਰਪਾ ਕਰਕੇ ਉਪਦੇਸ਼ ਦੀ ਦਾਤ ਬਖਸ਼ਦੇ ਨੇ ਨਾ ਤੇ ਸਤਿਗੁਰੂ ਜੀ ਦੇ ਉਪਦੇਸ਼ ਰੂਪੀ ਬਸੰਤ ਰੁੱਤ ਆਉਂਦੀ ਹੈ। ਇਸ ਬਸੰਤ ਰੁੱਤ ਦੇ ਨਾਲ ਜਿੱਥੇ ਜੀਵ ਦੀ ਬੁੱਧੀ ਮੌਲਦੀ ਹੈ ਉੱਥੇ ਚਿਦਾਕਾਸ਼ ਵੀ ਮੌਲਦਾ ਹੈ, ਪ੍ਰਫੁੱਲਤ ਹੁੰਦਾ ਹੈ, ਖਿੜਾਓ ਦੇ ਸਹਿਤ ਹੁੰਦਾ ਹੈ, ਨਾਮ ਦਾ ਖੇੜਾ ਆਉਂਦਾ ਹੈ, ਗਿਆਨ ਦਾ ਹੁਲਾਸ ਹੁੰਦਾ ਹੈ, ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣਾਂ ਦੇ ਸਹਿਤ, ਦੈਵੀ ਸੰਪਦਾ ਦੇ ਸਹਿਤ ਚਿਦਾਕਾਸ਼ ਵੀ ਜਿਹੜਾ ਜੀਵਦਾ ਇਹ ਖੇੜ ਆਉਂਦਾ, ਪ੍ਰਫੁੱਲਤ ਹੁੰਦਾ ਹੈ।
1: ਘਟ ਮੌਲਿਆ ਆਤਮ ਪ੍ਰਕਾਸ਼
0: ਭਾਈ ਜੋ ਪ੍ਰਕਾਸ਼ ਰੂਪ ਸਭਨਾ ਦਾ ਆਤਮ ਰੂਪ ਪਰਮੇਸ਼ਰ ਹੋ ਰਿਹਾ ਹੈ ਨਾ, ਉਹ ਘਟ ਘਟ ਮੌਲਿਆ ਸਰੀਰਾਂ ਦੇ ਅੰਦਰ ਵਸਿਆ ਹੋਇਆ ਹੈ ਤੇ ਸਾਰੇ ਜਿਹੜੇ ਘਟ ਘਟ ਸਰੀਰ ਨੇ ਪ੍ਰਫੁੱਲਤ ਹੋ ਰਹੇ ਨੇ ਪ੍ਰਕਾਸ਼ ਰੂਪ ਆਤਮਾ ਪਰਮੇਸ਼ਰ ਜੀ।

0: ਸਰੀਰ ਦਾ ਜਾਣਨਾ ਸੋ ਘੱਟ ਘੱਟ ਸਰੀਰਾਂ ਸਰੀਰਾਂ ਦੇ ਅੰਦਰ। ਹੁਣ ਦੂਸਰਾ ਅਰਥ ਸਰਵਣ ਕਰੀਏ ਸੋ ਦੂਸਰੇ ਅਰਥ ਦੇ ਵਿੱਚ ਘੱਟ ਨਾਮ ਹਿਰਦੇ ਦਾ ਜਾਣਨਾ ਹੈ। ਜੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ ਸਭਨਾ ਸਰੀਰਾਂ ਦੇ ਅੰਦਰ ਆਤਮ ਰੂਪ ਹੋ ਕਰਕੇ ਪ੍ਰਕਾਸ਼ ਕਰ ਰਹੇ ਨੇ ਘੱਟ ਘੱਟ ਮੌਲਿਆ, ਐਸੇ ਪਰਮੇਸ਼ਰ ਜੀ ਹਿਰਦੇ ਹਿਰਦੇ ਦੇ ਅੰਦਰ ਵਸ ਰਹੇ ਨੇ। ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਜੋ ਹਿਰਦਾ ਹਿਰਦਾ ਪ੍ਰਫੁੱਲਤ ਹੋ ਰਿਹਾ ਹੈ, ਆਤਮ ਪ੍ਰਕਾਸ਼ ਰੂਪ ਪਰਮੇਸ਼ਰ ਜੀ ਦੀ ਜੋਤ ਕਰਕੇ ਪ੍ਰਫੁੱਲਤ ਹੋ ਰਿਹਾ ਹੈ, ਆਤਮ ਪ੍ਰਕਾਸ਼ ਰੂਪ ਪਰਮੇਸ਼ਰ ਜੀ ਦੀ ਜੋਤ ਕਰਕੇ ਪ੍ਰਫੁੱਲਤ ਹੋ ਰਿਹਾ ਹੈ।
1: ਰਾਜਾ ਰਾਮ ਮੌਲਿਆ ਅਨੰਤ ਬਹਾਏ।
0: ਭਗਤ ਸਾਹਿਬ ਜੀ ਫਰਮਾਉਂਦੇ ਨੇ ਇਹ ਸਾਧੂ ਜਨ ਮਹਾਤਮਾ ਜਨੋ, ਜੋ ਰਾਜਾ ਪ੍ਰਕਾਸ਼ ਰੂਪ ਰਾਮ ਸਰਬ ਵਿਆਪੀ ਪਰਮੇਸ਼ਰ ਹੈ ਨਾ, ਮੌਲਿਆ ਇਸ ਦੀ ਜੋਤ ਪਾ ਕਰਕੇ ਹੀ ਸਾਰਾ ਸੰਸਾਰ ਪ੍ਰਫੁੱਲਤ ਹੋ ਰਿਹਾ ਹੈ। ਅਨਤ ਭਾਏ, ਭਾਏ ਨਾਮ ਤਰੀਕਿਆਂ ਦਾ ਹੈ, ਵਿਧੀਆਂ ਦਾ ਹੈ, ਯੋਜਨਾਵਾਂ ਦਾ ਹੈ। ਪਰਮੇਸ਼ਰ ਜੀ ਆਪ ਹੀ ਬੇਅੰਤ ਯੋਜਨਾਵਾਂ ਦੇ ਸਹਿਤ, ਆਪ ਹੀ ਬੇਅੰਤ ਤਰੀਕਿਆਂ ਦੇ ਨਾਲ, ਆਪ ਹੀ ਬੇਅੰਤ ਵਿਧੀਆਂ ਦੇ ਨਾਲ ਪ੍ਰਕਾਸ਼ ਰੂਪ ਪਰਮੇਸ਼ਰ ਜੀ ਪ੍ਰਫੁੱਲਤ ਹੋ ਰਹੇ ਨੇ। ਸਰਬਤ ਹਿਰਦਿਆਂ ਦੇ ਅੰਦਰ ਗੁਣ ਰੂਪ ਹੋ ਕਰਕੇ ਪ੍ਰਫੁੱਲਤ ਹੋ ਰਹੇ ਨੇ। ਬਨਸਪਤੀ ਦੇ ਅੰਦਰ ਹਰਿਆਵਲਤਾ ਰੂਪ ਹੋ ਕਰਕੇ ਪ੍ਰਫੁੱਲਤ ਹੋ ਰਹੇ ਨੇ। ਫੁੱਲ ਰੂਪ ਹੋ ਕਰਕੇ ਪ੍ਰਫੁੱਲਤ ਹੋ ਰਹੇ ਨੇ। ਫੁੱਲਾਂ ਦੇ ਅੰਦਰ ਖੁਸ਼ਬੂ ਰੂਪ ਹੋ ਕਰਕੇ ਪ੍ਰਫੁੱਲਤ ਹੋ ਰਹੇ ਨੇ। ਦਰਖਤਾਂ ਦੇ ਉੱਪਰ ਪੱਤੇ ਤੇ ਫਲ ਰੂਪ ਕਰਕੇ ਪ੍ਰਫੁੱਲਤ ਹੋ ਰਹੇ ਨੇ। ਫਲਾਂ ਦੇ ਅੰਦਰ ਰਸ ਰੂਪ ਹੋ ਕਰਕੇ ਪ੍ਰਫੁੱਲਤ ਹੋ ਰਹੇ ਨੇ। ਇਸੇ ਪ੍ਰਕਾਰ ਇਸਤਰੀਆਂ ਅਤੇ ਪੁਰਸ਼ਾਂ ਦੇ ਅੰਦਰ ਸ਼ੁਭ ਗੁਣਾਂ ਰੂਪੀ ਹੋ ਕਰਕੇ ਪ੍ਰਫੁੱਲਤ ਹੋ ਰਹੇ ਨੇ ਤੇ ਸਰਬਤ ਜੀਵਾਂ ਦੇ ਅੰਦਰ ਸ਼ੁਭ ਗੁਣਾਂ ਰੂਪੀ ਹੋ ਕਰਕੇ ਪ੍ਰਫੁੱਲਤ ਹੋ ਰਹੇ ਨੇ ਤੇ ਸਰਬਤ ਜੀਵਾਂ ਦੇ ਅੰਦਰ ਜੀਵਨ ਰੂਪ ਹੋ ਕਰਕੇ ਪ੍ਰਫੁੱਲਤ ਹੋ ਰਹੇ ਨੇ। ਜਿੰਨੇ ਜੀਵਨ ਪ੍ਰਫੁੱਲਤ ਹੋ ਰਹੇ ਨੇ ਪਰਮੇਸ਼ਰ ਜੀ ਦੀ ਜੋਤ ਕਰਕੇ ਹੀ ਪ੍ਰਫੁੱਲਤ ਹੋ ਰਹੇ ਨੇ। ਰਾਜਾ ਰਾਮ ਮੌਲਿਆ, ਰਾਮ ਜੋ ਸਰਬ ਵਿਆਪੀ ਪਰਮੇਸ਼ਰ ਹੈ ਨਾ, ਰਾਜਾ ਸਭਨਾਂ ਦੇ ਉੱਪਰ ਹੁਕਮ ਚਲਾਉਣ ਵਾਲਾ ਹੈ ਨਾ, ਰਾਜਾ ਪ੍ਰਕਾਸ਼ਮੈ ਹੈ ਨਾ, ਅਨੰਤ ਭਾਏ ਬਹੁਤ ਤਰੀਕਿਆਂ ਦੇ ਨਾਲ ਚਾਰੇ ਖਾਣੀਆਂ ਦੇ ਅੰਦਰ, ਚਾਰੇ ਖਾਣੀਆਂ ਦੇ ਸਾਰੇ ਜੀਵਾਂ ਦੇ ਅੰਦਰ ਆਪ ਹੀ ਮੌਲਿਆ ਮੌਲ ਰਹੇ ਨੇ ਪਰਮੇਸ਼ਰ ਜੀ, ਪ੍ਰਫੁੱਲਤ ਹੋ ਰਹੇ ਹਨ।
1: ਦੇਖੋ ਤਹਿ ਰਹੇ ਆਸਮਾਨ।
0: ਹੇ ਸਾਧੂ ਜਨ ਮਹਾਤਮਾ ਜੀ, ਐਸੇ ਪਰਮੇਸ਼ਰ ਜੀ ਨੂੰ ਜਹ ਦੇਖਾਓ, ਜਿੱਥੇ ਜਿੱਥੇ ਵੀ ਮੈਂ ਦੇਖਣਾ ਕਰਦਾ ਹਾਂ ਨਾ, ਤਹਿ ਰਹਿਆ ਸਮਾਏ, ਤਿੱਥੇ ਤਿੱਥੇ ਹਰੀ ਪਰਮੇਸ਼ਰ ਜੀ ਨੂੰ ਹੀ ਸਮਾਏ ਹੋਏ ਵਸ ਰਹੇ ਦੇਖਣਾ ਕਰਦਾ ਹਾਂ। ਪਰਮੇਸ਼ਰ ਜੀ ਹੀ ਸਰਬ ਵਿਆਪੀ ਹੋ ਰਹੇ ਹਨ। ਵਿਸ਼ਰਾਮ ਦੇ ਕਰਕੇ ਭਗਤ ਸਾਹਿਬ ਜੀ ਬਚਨ ਕਰਦੇ ਹਨ ਜੀ,
1: ਮੌਲੇ ਚਾਰ ਵੇਦ।
0: ਸੋ ਇਸ ਪ੍ਰਕਾਰ ਸਾਧ ਸੰਗਤ ਜੀ ਬਚਨ ਕਰਦੇ ਨੇ। ਹੁਣ ਪਹਿਲਾਂ ਤਾਂ ਇੱਕ ਅਦਵੈਤ ਸਰੂਪ ਪਰਮੇਸ਼ਰ ਜੀ ਦਾ ਕਥਨ ਕੀਤਾ ਹੈ। ਇਸੇ ਪ੍ਰਕਾਰ ਇੱਕ ਵਾਚ ਹੁੰਦਾ, ਇੱਕ ਵਾਚਕ ਹੁੰਦਾ। ਪਰਮੇਸ਼ਰ ਜੀ ਵਾਚ ਰੂਪ ਨੇ ਤੇ ਅੱਗੇ ਜਿਹੜੇ ਵਾਚਕ ਰੂਪ ਨੇ ਉਹਨਾਂ ਦੁਆਰਾ ਕਥਨ ਕਰਦੇ ਨੇ। ਦੁਤੀਆ ਮੌਲੇ ਚਾਰ ਵੇਦ, ਜਿਹੜੇ ਵੇਦ ਨੇ ਇਹ ਪਰਮੇਸ਼ਰ ਜੀ ਦੇ ਵਾਚਕ ਨੇ ਨਾ, ਪਰਮੇਸ਼ਰ ਜੀ ਦਾ ਬੋਧ ਕਰਵਾਉਂਦੇ ਨੇ, ਇਸ ਕਰਕੇ ਆਪ ਜੀ ਬਚਨ ਕਰਦੇ ਨੇ। ਦੁਤੀਆ ਜਿਹੜੇ ਦੂਜੇ ਵਾਚਕ ਨੇ ਚਾਰੇ ਵੇਦ, ਉਹ ਵੀ ਮੌਲ ਰਹੇ ਨੇ, ਉਹ ਵੀ ਪ੍ਰਫੁੱਲਤ ਹੋ ਰਹੇ ਨੇ ਸ਼ੁਭ ਗੁਣਾਂ ਦੇ ਉਪਦੇਸ਼ ਕਰਕੇ। ਇਸੇ ਪ੍ਰਕਾਰ
1: ਮੌਲੇ ਚਾਰ ਵੇਦ,
0: ਭਾਈ ਇੱਕ ਤਾਂ ਅਦਵੈਤ ਸਰੂਪ ਪ੍ਰਕਾਸ਼ ਰੂਪ ਪਰਮੇਸ਼ਰ ਜੀ ਆਪ ਨੇ ਤੇ ਦੁਤੀਆ ਜਿਹੜੇ ਵੇਦ ਨੇ ਦੂਜੇ, ਇਹ ਵੀ ਮੌਲ ਰਹੇ ਨੇ ਚਾਰੇ ਹੀ ਵੇਦ ਜੀ। ਵੇਦਾਂ ਨੂੰ ਦੁਤੀਆ ਕਿਉਂ ਆਖਿਆ? ਤੇ ਇਸੇ ਪ੍ਰਕਾਰ ਭਗਤ ਸਾਹਿਬ ਜੀਆਂ ਨੇ ਫਿਰ ਕਹਿਣਾ ਕੀਤਾ, ਹੇ ਸਾਧੂ ਜਨ ਮਹਾਤਮਾ ਜੀ, ਇਹ ਜਿਹੜੇ ਚਾਰੇ ਵੇਦ ਨੇ ਨਾ, ਇਹ ਤਿੰਨਾਂ ਗੁਣਾਂ ਦਾ ਹੀ ਵਿਸਥਾਰ ਕਰਦੇ ਨੇ, ਇਸ ਕਰਕੇ ਇਹਨਾਂ ਨੂੰ ਦੁਤੀਆ ਆਖਿਆ। ਰਜੋ ਗੁਣ, ਤਮੋ ਗੁਣ, ਸਤੋ ਗੁਣ, ਤਿੰਨ ਗੁਣਾਂ ਦਾ ਹੀ ਵਿਸਥਾਰ ਕਰਦੇ ਨੇ। ਸੋ ਇਸ ਪ੍ਰਕਾਰ ਇਹ ਜਿਹੜੇ ਵੇਦ ਨੇ

ਨੂੰ ਫਿਰ ਇੱਕ ਅਦਵੈਤ ਨਹੀਂ ਦੁਤੀਆ ਕਹਿਣਾ ਕੀਤਾ ਹੈ। ਮੌਲੇ ਚਾਰ ਵੇਦ, ਜਿਉਂ ਕਿ ਸ਼ਾਮ ਵੇਦ ਸਤਿਯੁਗ ਦੇ ਸਮੇਂ ਦਾ ਵੇਦ ਹੈ, ਇਸੇ ਪ੍ਰਕਾਰ ਰਿਗਵੇਦ ਤ੍ਰੇਤੇ ਦੇ ਵਿੱਚ ਉਪਦੇਸ਼ ਦੇਣ ਵਾਲਾ ਹੋਇਆ, ਯਜੁਰਵੇਦ ਦੁਆਪਰ ਦੇ ਵਿੱਚ ਉਪਦੇਸ਼ ਦੇਣ ਵਾਲਾ ਹੋਇਆ, ਯਜੁਰਵ ਇਸੇ ਪ੍ਰਕਾਰ ਅਥਰਵਣ ਵੇਦ ਕਲਯੁਗ ਦਾ ਉਪਦੇਸ਼ ਕਰਤਾ ਹੈ। ਇਹ ਜਿਹੜੇ ਚਾਰੇ ਵੇਦ ਨੇ ਮਾਇਆ ਦੇ ਤਿੰਨਾਂ ਗੁਣਾਂ ਦਾ ਵਿਖਿਆਨ ਕਰਦੇ ਨੇ। ਤਿੰਨਾਂ ਗੁਣਾਂ ਦੇ ਵਿਖਿਆਨ ਦੇ ਸਹਿਤ ਇਹ ਚਾਰੇ ਹੀ ਜਿਹੜੇ ਵੇਦ ਨੇ ਪ੍ਰਫੁੱਲਤ ਹੋ ਰਹੇ ਨੇ, ਇਸ ਪ੍ਰਕਾਰ ਮੌਲ ਰਹੇ ਹਨ। ਆਪ ਜੀ ਬਚਨ ਕਰਨਾ ਕਰਦੇ ਨੇ, 27 ਸਿਮਰਤੀਆਂ ਵੀ ਤਿੰਨਾਂ ਗੁਣਾਂ ਦਾ ਵਿਖਿਆਨ ਕਰਦੀਆਂ ਮੌਲੀ ਮੌਲ ਰਹੀਆਂ ਨੇ ਚਾਰੇ ਹੀ ਕਤੇਬਾਂ ਦੇ ਸਹਿਤ। ਜਿਵੇਂ ਸਾਧ ਸੰਗਤ ਜੀ, ਸੋ ਬਾਈਬਲ ਦੇ ਵਿੱਚ ਉਪਦੇਸ਼ ਦਿੱਤਾ ਹੈ ਅਤੇ ਆਖਿਆ ਜੀ ਜਿਹੜਾ ਜੀਜਸ ਹੈ ਇਹ ਖੁਦਾ ਦਾ ਇਕਲੌਤਾ ਪੁੱਤਰ ਹੈ, ਇਸੇ ਪ੍ਰਕਾਰ ਅੰਜੀਲ ਜਿਹੜੀ ਏ ਇਹ ਜੀਜਸ ਤੋਂ ਪ੍ਰਗਟ ਹੋਈ ਮੰਨੀ ਜਾਂਦੀ ਏ। ਉਸ ਦੇ ਵਿੱਚ ਵੀ ਇਸ ਗੱਲ ਦਾ ਉਪਦੇਸ਼ ਦਿੱਤਾ ਗਿਆ ਜਿਹੜਾ ਜੀਜਸ ਹੈ, ਜਿਹੜਾ ਯਿਸੂ ਮਸੀਹ ਹੈ, ਇਹ ਖੁਦਾ ਦਾ ਇਕਲੌਤਾ ਪੁੱਤਰ ਹੈ ਅਤੇ ਖੁਦਾ ਨੇ ਸੰਸਾਰ ਦੇ ਭਲੇ ਵਾਸਤੇ ਸੰਸਾਰ ਨੂੰ ਦੇ ਦਿੱਤਾ। ਇਹ ਉਹਨਾਂ ਲਿਖਣ ਵਾਲੇ ਵਿਦਵਾਨਾਂ ਦਾ ਨਿੱਜੀ ਵਿਚਾਰ ਹੋ ਸਕਦਾ ਹੈ, ਪਰ ਸਾਧ ਸੰਗਤ ਜੀ ਇਹ ਸੱਚਾਈ ਨਹੀਂ। ਸੱਚਾਈ ਇਹ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਜੇ ਕੇਵਲ ਤਾਂ ਕੇਵਲ ਜੀਜਸ ਹੀ ਪਰਮੇਸ਼ਰ ਜੀ ਦਾ ਇਕਲੌਤਾ ਪੁੱਤਰ ਹੈ, ਫਿਰ ਬਾਕੀ ਸਾਰੇ ਇਸਤਰੀਆਂ ਪੁਰਸ਼ ਸਾਰੇ ਜਿਹੜੇ ਜੀਵ ਨੇ ਇਹਨਾਂ ਦਾ ਪਿਤਾ ਵੀ ਤੇ ਅਕਾਲ ਪੁਰਖ ਵਾਹਿਗੁਰੂ ਹੈ ਨਾ। ਜਦੋਂ ਸਾਰੇ ਜੀਵਾਂ ਦੇ ਪਿਤਾ ਪਰਮ ਪਿਤਾ ਪਰਮੇਸ਼ਰ ਜੀ ਨੇ, ਫਿਰ ਜੀਜਸ ਇਕਲੌਤਾ ਪੁੱਤਰ ਕਿਵੇਂ ਹੋ ਗਿਆ? ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਉਸ ਮਤ ਵਾਲੇ। ਇਸੇ ਪ੍ਰਕਾਰ ਗੁਰਸਿੱਖ ਤਾਂ ਰੋਜ਼ਾਨਾ ਅਰਦਾਸ ਹੀ ਇਹ ਕਰਦੇ ਨੇ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਪਰਮੇਸ਼ਰ ਜੀ ਸਾਡੀ ਮਾਤਾ ਵੀ ਤੁਸੀਂ, ਸਾਡੇ ਪਿਤਾ ਵੀ ਤੁਸੀਂ, ਅਸੀਂ ਆਪ ਜੀ ਦੇ ਬਾਰਿਕ। ਬਾਰਿਕ ਦਾ ਅਰਥ ਹੈ ਬਾਲਕ, ਬਾਲਕ ਕਿਹਾ ਜਾਂਦਾ ਬੱਚਿਆਂ ਨੂੰ। ਮਹਾਰਾਜ ਅਸੀਂ ਆਪ ਜੀ ਦੇ ਬੱਚੇ ਹਾਂ। ਜਦੋਂ ਸਾਰੇ ਹੀ ਪਰਮੇਸ਼ਰ ਜੀ ਦੇ ਬੱਚੇ ਹਾਂ, ਫਿਰ ਜੀਜਸ ਇਕਲੌਤਾ ਪੁੱਤਰ ਕਿਵੇਂ ਹੋਇਆ? ਇਸੇ ਪ੍ਰਕਾਰ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭ ਨਹੀਂ ਥਾਈ, ਤਾਂ ਭਾਉ ਕੀ ਹਾ ਕਾੜਾ ਜੀਓ। ਜਿਸ ਕਾ ਰਾਜ ਤਿਸਾ ਕਾ ਸੁਪਨਾ, ਈਸਾਈ ਮਤ ਵਾਲਿਆਂ ਦਾ ਰਾਜ ਹੋਇਆ, ਉਹਨਾਂ ਨੇ ਸਾਧ ਸੰਗਤ ਜੀ ਆਪਣੇ ਰਾਜ ਦੇ ਵਿੱਚ ਆਪਣੇ ਧਰਮ ਦਾ ਬਹੁਤਾ ਪ੍ਰਚਾਰ ਕੀਤਾ ਅਤੇ ਝੂਠ ਨੂੰ ਵੀ ਸੱਚ ਕਰਕੇ ਪ੍ਰਚਾਰਿਆ। ਬਹੁਤੇ ਹੋਸਪਿਟਲ ਖੋਲ੍ਹ ਕੇ, ਇਸੇ ਪ੍ਰਕਾਰ ਬਹੁਤੀਆਂ ਅਕੈਡਮੀਜ਼ ਖੋਲ੍ਹ ਕੇ, ਕਾਨਵੈਂਟ ਸਕੂਲ ਖੋਲ੍ਹ ਕੇ, ਲੋਕਾਂ ਨੂੰ ਸਹੂਲਤਾਂ ਦੇ ਕਰਕੇ ਦੂਸਰਿਆਂ ਬੱਚਿਆਂ ਦਾ ਅਤੇ ਮਾਤਾ ਪਿਤਾ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਅਤੇ ਬੱਚਿਆਂ ਦੇ ਉੱਪਰ ਈਸਾਈਅਤ ਦਾ ਪ੍ਰਭਾਵ ਪਾ ਕਰਕੇ ਗੁਰਮਤ ਦੇ ਵੱਲੋਂ ਅਤੇ ਬਾਕੀ ਧਰਮਾਂ ਦੇ ਵੱਲੋਂ ਮੁਨਕਰ ਕਰ ਦਿੱਤਾ। ਇਸ ਤਰੀਕੇ ਦੇ ਨਾਲ ਝੂਠ ਬੋਲਿਆ, ਆਖਿਆ ਜੀ ਜੀਜਸ ਖੁਦਾ ਦਾ ਇਕਲੌਤਾ ਪੁੱਤਰ ਹੈ, ਗੁਰਮਤ ਨਿਰਣਾ ਕਰ ਦਈਏ। ਭਾਈ ਜਿੰਨੇ ਵੀ ਇਸਤਰੀਆਂ ਪੁਰਸ਼ ਨੇ ਨਾ, ਸਾਰੇ ਪਰਮੇਸ਼ਰ ਦੀ ਅੰਸ ਨੇ, ਸਾਰੇ ਹੀ ਪਰਮੇਸ਼ਰ ਦੀਆਂ ਬੱਚੀਆਂ ਅਤੇ ਸਾਰੇ ਹੀ ਪਰਮੇਸ਼ਰ ਦੇ ਬੱਚੇ ਨੇ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੇ ਨਿਰਣਾ ਹੀ ਕਰ ਦਿੱਤਾ, ਜਿਹੜਾ ਵੀ ਅੰਮ੍ਰਿਤ ਛਕ ਲਵੇ, ਧਰਮ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਹੜਾ ਵੀ ਕੋਈ ਮਾਈ ਜਾਂ ਭਾਈ ਅੰਮ੍ਰਿਤ ਛਕ ਲਵੇ, ਧਰਮ ਦੇ ਮਾਤਾ ਮਾਤਾ ਸਾਹਿਬ ਕੌਰ ਜੀ। ਸੋ ਖਾਲਸਾ ਵਾਸੀ ਸ੍ਰੀ ਅਨੰਦਪੁਰ ਸਾਹਿਬ ਜੀ ਦਾ, ਖਾਲਸੇ ਦੇ ਨਾਨਕੇ ਗੁਰੂ ਕੇ ਲਾਹੌਰ ਨੇ। ਇਸ ਪ੍ਰਕਾਰ ਸਤਿਗੁਰ ਕਾ ਜਨਮੇ ਗਵਨ ਮਿਟਾਇਆ, ਆਵਾਗਵਨ ਹੀ ਮਿਟ ਜਾਂਦਾ ਤੇ ਪਰਮ ਪਿਤਾ ਪਰਮੇਸ਼ਰ ਜੀਆਂ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਸਪੁੱਤਰੀਆਂ ਤੇ ਸਪੁੱਤਰ ਹੋਣ ਦਾ ਮਾਣ ਮਿਲਦਾ ਹੈ ਸਤਿਗੁਰੂ ਜੀ ਨੂੰ ਗੁਰੂ ਧਾਰਨ ਕਰਨੇ ਕਰਕੇ। ਇਸ ਪ੍ਰਕਾਰ ਜਿਹੜੀਆਂ 27 ਸਿਮਰਤੀਆਂ ਨੇ ਉਹ ਵੀ ਸਾਧ ਸੰਗਤ ਜੀ ਆਪੋ ਆਪਣਾ ਉਪਦੇਸ਼ ਦੇ ਕਰਕੇ ਮੌਲ ਪ੍ਰਫੁੱਲਤ ਰਹੀਆਂ ਨੇ। ਸੋ ਸਿਮ੍ਰਿਤੀ ਤੋਂ ਭਾਵ ਹੁੰਦਾ ਜੋ ਵੇਦਾਂ ਦੇ ਉਪਦੇਸ਼ ਨੂੰ ਯਾਦ ਕਰਵਾਉਣ, ਤਿੰਨਾਂ ਨੂੰ ਸਿਮ੍ਰਿਤੀਆਂ ਕਿਹਾ ਜਾਂਦਾ। ਜਿਨ੍ਹਾਂ ਦੇ ਵਿੱਚੋਂ ਮਨੂ ਰਾਜੇ ਦੀ ਲਿਖੀ ਹੋਈ ਮਨੂ ਸਿਮ੍ਰਿਤੀ ਐਸੀ ਹੈ ਜਿਸ ਨੇ ਸੰਸਾਰ ਦੇ ਅੰਦਰ ਜਾਤ ਪਾਤ ਦੇ ਐਸੇ ਪਾੜ ਪਾ ਦਿੱਤੇ, ਐਸੀਆਂ ਵੰਡੀਆਂ ਪਾ ਦਿੱਤੀਆਂ, ਸਮਾਜ ਨੂੰ ਵੰਡ ਕੇ ਰੱਖ ਦਿੱਤਾ ਹਿੱਸਿਆਂ ਦੇ ਵਿੱਚ, ਆਪਸ ਦੇ ਵਿੱਚ ਨਫ਼ਰਤ ਇੰਨੀ ਪੈਦਾ ਕਰ ਦਿੱਤੀ। ਬ੍ਰਾਹਮਣ ਜਿਹੜਾ ਸ਼ੂਦਰ ਨੂੰ ਇਨਸਾਨ ਹੀ ਨਹੀਂ ਸਮਝਦਾ, ਕਹਿੰਦਾ ਜੀ ਜਿਹੜੇ ਸ਼ੂਦਰ ਨੇ ਇਹ ਖੁਦਾ ਦੀ ਪਰਮੇਸ਼ਰ ਜੀ ਦੀ ਇਹ ਰਾਮ ਜੀ ਦੀ ਸ੍ਰਿਸ਼ਟੀ ਨਹੀਂ, ਕਿੰਨੀ ਗਿਣਤੀ ਵਿੱਚ ਪੈਦਾ ਹੋ ਜਾਣ ਕੁਛ ਵਾਧਾ ਨਹੀਂ ਅਤੇ ਕਿੰਨੀ ਗਿਣਤੀ ਵਿੱਚ ਮਰ ਜਾਣ ਕੋਈ ਘਾਟਾ ਨਹੀਂ। ਪਰ ਸਾਧ ਸੰਗਤ ਜੀ ਜਿਨ੍ਹਾਂ ਨੂੰ ਇੰਨੇ ਸ਼ੂਦਰ ਕਹਿ ਕੇ ਦੁਰਕਾਰਿਆ ਨਾ, ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਕਿਰਪਾਲਤਾ ਕੀਤੀ, ਉਹਨਾਂ ਖਾਨਦਾਨਾਂ ਉਹਨਾਂ ਕੁਲਾਂ ਦੇ ਅੰਦਰ ਭਗਤ ਰਵਿਦਾਸ ਸਾਹਿਬ ਜੀ ਵਰਗੇ ਰਤਨ ਪੈਦਾ ਕਰ ਦਿੱਤੇ।
ਭਗਤ ਕਬੀਰ ਸਾਹਿਬ ਜੀ ਵਰਗੇ ਰਤਨ ਪੈਦਾ ਕਰ ਦਿੱਤੇ ਜਿਨ੍ਹਾਂ ਦੇ ਨਾਲ ਆਪਣੇ ਆਪ ਨੂੰ ਸਵਰਨ ਜਾਤੀ ਅਖਵਾਉਣ ਵਾਲਿਆਂ ਨੇ ਈਰਖਾ ਕੀਤੀ। ਅੱਜ ਈਰਖਾ ਕਰਨ ਵਾਲਿਆਂ ਦਾ, ਸਵਰਨ ਜਾਤੀਆਂ ਵਾਲਿਆਂ ਦਾ, ਉਹਨਾਂ ਪੰਡਿਤਾਂ ਵਿਦਵਾਨਾਂ ਦਾ ਤੇ ਨਾਮੋ ਨਿਸ਼ਾਨ ਨਹੀਂ ਲੱਭਦਾ ਜਿਨ੍ਹਾਂ ਨੇ ਈਰਖਾ ਭਗਤ ਸਾਹਿਬਾਨਾਂ ਜੀ ਦੇ ਨਾਲ ਕੀਤੀ ਤੇ ਭਗਤ ਸਾਹਿਬਾਨਾਂ ਜੀ ਦੇ ਸੀਸ ਤੇ ਅੱਜ

0: ਵੰਡਿਆ ਗਿਆ ਤੇ ਵੰਡੇ ਹੋਏ ਛੋਟਿਆਂ ਛੋਟਿਆਂ ਟੁਕੜਿਆਂ ਨੂੰ ਵਸ ਵਿੱਚ ਕਰਨਾ ਸੌਖਾ ਹੋ ਗਿਆ। ਕਦੇ ਮੁਗਲਾਂ ਨੇ ਆ ਕੇ ਇਸ ਨੂੰ ਗੁਲਾਮ ਬਣਾਇਆ ਤੇ ਲੁੱਟਿਆ, ਕਦੇ ਅੰਗਰੇਜ਼ਾਂ ਨੇ ਗੁਲਾਮ ਬਣਾਇਆ ਤੇ ਲੁੱਟਿਆ। ਅੱਜ ਵੀ ਸਾਧ ਸੰਗਤ ਜੀ ਇਸ ਦੇਸ਼ ਦੀ ਨੀਤੀ ਐਸੀ ਹੀ ਹੈ, ਕੇਵਲ ਤਾਂ ਕੇਵਲ ਧਰਮ ਅਤੇ ਮਜ਼ਹਬ ਦਾ ਹਊਆ ਦਿਖਾ ਕੇ ਰਾਜ ਕੀਤਾ ਜਾ ਰਿਹਾ, ਵਿਕਾਸ ਦੇ ਨਾਮ ਤੇ ਦੁਨੀਆਂ ਨੂੰ ਭਰਮਾਇਆ ਜਾ ਰਿਹਾ, ਉੱਨਤੀ ਤੇ ਤਰੱਕੀ ਅੱਜ ਵੀ ਕੋਈ ਨਹੀਂ, ਕੇਵਲ ਤਾਂ ਕੇਵਲ ਮਜ਼ਹਬ ਦੇ ਨਾਮ ਤੇ ਝਗੜੇ ਪਾਏ ਜਾ ਰਹੇ ਨੇ। ਸਾਧ ਸੰਗਤ ਜੀ ਕੋਈ ਸ਼ਿਕਾਇਤ ਕਰਤਾ ਥਾਣੇ ਵਿੱਚ ਰਿਪੋਰਟ ਲਿਖਾਉਣ ਵੀ ਜਾਵੇ ਨਾ, ਜਦੋਂ ਨਾਮ ਲਿਖਿਆ ਜਾਂਦਾ ਸ਼ਿਕਾਇਤ ਕਰਤਾ ਦਾ, ਮਾਤਾ ਦਾ ਪਿਤਾ ਦਾ ਨਾਮ ਲਿਖਿਆ ਜਾਂਦਾ, ਫਿਰ ਅਗਲਾ ਸਵਾਲ ਹੁੰਦਾ ਰਿਪੋਰਟ ਲਿਖਣ ਵਾਲੇ ਦਾ, ਜਾਤੀ ਕਿਹੜੀ ਹੈ, ਕਿਹੜੀ ਜਾਤ ਦੇ ਨਾਲ ਸੰਬੰਧ ਹੈ। ਜਿਸ ਜਾਤ ਪਾਤ ਨੇ ਸਮਾਜ ਨੂੰ ਵੰਡਿਆ, ਸਰਕਾਰਾਂ ਉਸ ਜਾਤ ਪਾਤ ਦੇ ਕੋਡ ਨੂੰ ਸਾਂਭ ਕੇ ਬੈਠੀਆਂ ਨੇ ਤੇ ਸਮਾਜ ਦੇ ਵਿੱਚੋਂ ਨਿਕਲਣ ਹੀ ਨਹੀਂ ਦਿੰਦੀਆਂ। ਇਸੇ ਪ੍ਰਕਾਰ ਆਧਾਰ ਕਾਰਡ ਤੇ ਜਦ ਤੱਕ ਸਰਨੇਮ ਨਾ ਲਿਖਿਆ ਜਾਵੇ ਉਦੋਂ ਤੱਕ ਪ੍ਰਵਾਨ ਨਹੀਂ ਕੀਤਾ ਜਾਂਦਾ, ਜੀ ਸਰਨੇਮ ਲਿਖਵਾ ਕੇ ਲਿਆਓ। ਸਕੂਲਾਂ ਦੇ ਵਿੱਚ ਵੀ ਬੱਚਿਆਂ ਦੇ ਨਾਮ ਦੇ ਨਾਲ ਇਕੱਲਾ ਸਿੰਘ ਲਿਖਿਆ ਹੋਵੇ ਨਾ ਤੇ ਸਰਨੇਮ ਵਾਸਤੇ ਭੇਜ ਦਿੱਤਾ ਜਾਂਦਾ, ਸਰਨੇਮ ਲਿਖਵਾ ਕੇ ਲਿਆਓ ਜੋ ਕਿ ਜਾਤੀ ਦਾ ਸੂਚਕ ਹੈ ਅਥਵਾ ਕਹਿ ਲਈਏ ਗੋਤ ਦਾ ਸੂਚਕ ਹੈ। ਅੱਜ ਤੱਕ ਸਮਾਜ ਦੇ ਅੰਦਰ ਪਾੜੇ ਇਹ ਸਿਮਰਤੀਆਂ ਨੇ ਪਾਏ ਨੇ। ਸੋ ਇਸੇ ਪ੍ਰਕਾਰ ਸਿਮਰਤੀਆਂ ਆਪੋ ਆਪਣਾ ਉਪਦੇਸ਼ ਦੇਣ ਵਿੱਚ, ਕੋਈ ਸਮਾਜ ਨੂੰ ਵੰਡਣ ਦੇ ਵਿੱਚ, ਕੋਈ ਗਿਆਨ ਦੇਣ ਵਿੱਚ, ਕੋਈ ਇਸੇ ਪ੍ਰਕਾਰ ਕਰਮ ਕਾਂਡ, ਕੋਈ ਉਪਾਸ਼ਨਾ ਵਿੱਚ ਉਰਝਾਉਣ ਦੇ ਵਿੱਚ ਪ੍ਰਫੁੱਲਿਤ ਹੋ ਰਹੀ ਹੈ। ਸੋ ਆਪ ਜੀ ਬਚਨ ਕਰਨਾ ਕਰਦੇ ਨੇ, ਚਾਰੇ ਜਿਹੜੇ ਵੇਦ ਨੇ ਉਹ ਵੀ ਆਪੋ ਆਪਣੀ ਰੁਚੀ ਦੇ ਅਨੁਸਾਰ ਵੇਦ ਉਪਦੇਸ਼ ਦੇਣ ਦੇ ਵਿੱਚ ਪ੍ਰਫੁੱਲਿਤ ਹੋ ਰਹੇ ਨੇ। 27 ਸਿਮਰਤੀਆਂ ਤੇ ਜਿਹੜੀਆਂ ਕਿਤਾਬਾਂ ਨੇ ਉਹ ਵੀ ਮੌਲ ਰਹੀਆਂ ਨੇ ਆਪੋ ਆਪਣੇ ਮਤ ਦੇ ਸਿਧਾਂਤ ਨੂੰ ਪ੍ਰਚਾਰਨ ਵਾਸਤੇ।
1: ਸ਼ੰਕਰ ਮੌਲਿਓ ਜੋਗ ਧਿਆਨ।
0: ਸੋ ਮਹਾਰਾਜ ਜੀ ਸ਼ੰਕਰ ਭਗਵਾਨ ਜੀ ਸਮਾਧੀ ਲਗਾ ਕੇ ਰੱਖਦੇ ਨੇ ਕਿ ਉਹ ਵੀ ਮੌਲ ਰਹੇ ਨੇ, ਤੇ ਆਪ ਜੀ ਬਚਨ ਕਰਦੇ ਨੇ ਸ਼ੰਕਰ ਮੌਲਿਓ ਮਹਾਦੇਵ ਮੌਲਿਓ ਪ੍ਰਫੁੱਲਿਤ ਹੋ ਰਹੇ ਹੈ ਜੋਗ ਧਿਆਨ। ਜੋਗ ਸਾਧਨਾ ਦੁਆਰਾ ਵਿਸ਼ਨੂੰ ਜੀ ਦੇ ਸਰੂਪ ਦੇ ਅੰਦਰ ਧਿਆਨ ਲਗਾਉਣ ਦੇ ਵਿੱਚ ਇਸ ਪ੍ਰਕਾਰ ਬਚਨ ਆਉਂਦੇ ਨੇ ਕਿ ਸ਼ਿਵ ਜੀ ਅਰਥਾਤ ਜੋ ਸ਼ੰਕਰ ਜੀ ਨੇ, ਭੋਲੇਨਾਥ ਜੀ ਨੇ, ਮਹਾਦੇਵ ਜੀ ਨੇ, ਨੀਲਕੰਠ ਜੀ ਨੇ, ਇਹਨਾਂ ਨੂੰ 11 ਰੁਦਰ ਕਿਹਾ ਜਾਂਦਾ, 11 ਅਵਤਾਰ ਧਿਆਰੇ ਤੇ 11 ਇਨਾਮ ਕਹੇ ਜਾਂਦੇ ਨੇ। ਸੋ 88,000 ਵਰੇ ਸਮਾਧੀ ਵਿੱਚ ਇਸ ਸਥਿਤ ਹੋ ਕਰਕੇ ਵਿਸ਼ਨੂੰ ਭਗਵਾਨ ਜੀ ਦਾ ਧਿਆਨ ਧਰਦੇ ਨੇ। ਸੋ ਭਗਤ ਸਾਹਿਬ ਜੀ ਬਚਨ ਕਰਦੇ ਨੇ ਇਸ ਪ੍ਰਕਾਰ ਜੋ ਸ਼ੰਕਰ ਮਹਾਦੇਵ ਹੈ ਨਾ ਪ੍ਰਫੁੱਲਿਤ ਹੋ ਰਿਹਾ ਯੋਗ ਦੁਆਰਾ ਵਿਸ਼ਨੂੰ ਜੀ ਦਾ ਧਿਆਨ ਲਾਉਣ ਦੇ ਵਿੱਚ, ਇਸੇ ਪ੍ਰਕਾਰ
1: ਸ਼ੰਕਰ ਮੌਲਿਓ ਜੋਗ ਧਿਆਨ।
0: ਭਾਈ ਸ਼ੰਕਰ ਮਹਾਦੇਵ ਦੇ ਹਿਰਦੇ ਦੇ ਅੰਦਰ ਵੀ ਪਰਮੇਸ਼ਰ ਜੀ ਹੀ ਪ੍ਰਫੁੱਲਿਤ ਹੋ ਰਹੇ ਨੇ, ਮਹਾਦੇਵ ਦਾ ਹਿਰਦਾ ਵੀ ਪਰਮੇਸ਼ਰ ਜੀ ਦੀ ਜੋਤ ਕਰਕੇ ਪ੍ਰਫੁੱਲਿਤ ਹੋ ਰਿਹਾ। ਯੋਗ ਜੋ ਮਹਾਦੇਵ ਜੀ ਧਿਆਨ ਦੇ ਵਿੱਚ ਜੁੜੇ ਹੋਏ ਨੇ, ਵਿਸ਼ਨੂੰ ਜੀ ਦਾ ਧਿਆਨ ਧਰਦੇ ਹਨ।
1: ਕਬੀਰ ਕੋ ਸਵਾਮੀ ਸਭ ਸਮਾਨ।
0: ਤੇ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਹੇ ਸੰਤ ਜਨੋ, ਹੇ ਸਾਧੂ ਜਨ ਮਹਾਤਮਾ ਜੀ, ਕਬੀਰ ਕੋ ਸਵਾਮੀ, ਜਿਹੜਾ ਮੇਰਾ ਕਬੀਰ ਦਾ ਸਵਾਮੀ ਹੈ ਨਾ, ਮੇਰਾ ਮਾਲਕ ਰਾਮ ਸਰਬ ਵਿਆਪੀ ਪਰਮੇਸ਼ਰ ਹੈ, ਸਭ ਸਮਾਨ, ਸਮਾਨ ਦਾ ਅਰਥ ਹੈ ਸਮਾ ਰਿਹਾ ਹੈ, ਮੇਰਾ ਪਰਮੇਸ਼ਰ ਤਾਂ, ਮੇਰਾ ਸਵਾਮੀ ਤਾਂ, ਮੇਰਾ ਮਾਲਕ ਤਾਂ, ਮੇਰਾ ਪਰਮਾਤਮਾ, ਮੇਰਾ ਰਾਮ, ਮੇਰਾ ਵਾਹਿਗੁਰੂ ਸਾਰਿਆਂ ਦੇ ਅੰਦਰ ਸਮਾ ਰਿਹਾ ਤੇ ਸਾਰੇ ਪ੍ਰਫੁੱਲਿਤ ਹੋ ਰਹੇ ਨੇ ਨਾ, ਧਰਤੀ ਪ੍ਰਫੁੱਲਿਤ ਹੋ ਰਹੀ ਹੈ, ਆਕਾਸ਼ ਪ੍ਰਫੁੱਲਿਤ ਹੋ ਰਹੇ ਨੇ, ਚਾਰੇ ਵੇਦ ਪ੍ਰਫੁੱਲਿਤ ਹੋ ਰਹੇ ਨੇ, 27 ਸਿਮਰਤੀਆਂ ਇਸੇ ਪ੍ਰਕਾਰ ਕਿਤਾਬਾਂ ਪ੍ਰਫੁੱਲਿਤ ਹੋ ਰਹੀਆਂ ਨੇ, ਜੀਵ ਜੰਤੂ ਪ੍ਰਫੁੱਲਿਤ ਹੋ ਰਹੇ ਨੇ, ਸਾਰਿਆਂ ਦੇ ਅੰਦਰ ਪਰਮੇਸ਼ਰ ਜੀ ਹੀ ਅਨੇਕ ਵਿਧੀਆਂ ਦੇ ਨਾਲ ਪ੍ਰਫੁੱਲਿਤ ਹੋ ਰਹੇ ਨੇ, ਕਿਉਂਕਿ ਮੇਰੇ ਸਵਾਮੀ, ਮੇਰੇ ਮਾਲਕ ਜੀ, ਮੇਰੇ ਪਰਮੇਸ਼ਰ ਜੀ ਸਰਬ ਵਿਆਪੀ ਨੇ ਤੇ ਸਾਰਿਆਂ ਦੇ ਅੰਦਰ ਸਮਾ ਰਹੇ ਨੇ ਤੇ ਸਾਰੇ ਪਰਮੇਸ਼ਰ ਜੀ ਦੀ ਜੋਤ ਕਰਕੇ ਪ੍ਰਫੁੱਲਿਤ ਹੋ ਰਹੇ ਹਨ ਜੀਓ।
1: ਪੰਡਿਤ ਜਨ ਮਾਤੇ ਪੜ ਪੁਰਾਣ।
0: ਫਿਰ ਸਾਧੂ ਜਨ ਮਹਾਤਮਾ ਨੇ ਭਗਤ ਕਬੀਰ ਸਾਹਿਬ ਜੀਆਂ ਨੂੰ ਸਵਾਲ ਕੀਤਾ, ਹੇ ਭਗਤ ਸਾਹਿਬ ਜੀ, ਪ੍ਰਫੁੱਲਿਤ ਤਾਂ ਸਾਰੇ ਵਾਹਿਗੁਰੂ ਜੀ ਕਰਕੇ, ਪਰਮੇਸ਼ਰ ਜੀ ਕਰਕੇ ਹੋ ਰਹੇ ਨੇ, ਪਰ ਕੋਈ ਜੀਵ ਜਾਗੇ ਵੀ ਨੇ ਜਾਂ ਸਾਰੇ ਸੁੱਤੇ ਹੀ ਪਏ ਨੇ ਅਗਿਆਨ ਅਵਿਦਿਆ ਦੀ ਨੀਂਦ ਦੇ ਅੰਦਰ? ਤੇ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਭਾਈ ਜਾਗੇ ਵੀ ਨੇ ਪਰ ਸੁੱਤੇ ਬਹੁਤੇ ਨੇ। ਮਹਾਰਾਜ, ਅਗਿਆਨ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਕੌਣ ਕੌਣ ਨੇ, ਪਹਿਲਾਂ ਉਹ ਦੱਸੋ ਫਿਰ ਜਾਗੇ ਦੱਸੋ। ਤੇ ਭਗਤ ਸਾਹਿਬ ਜੀ ਬਚਨ ਕਰਦੇ ਨੇ, ਜਿਹੜੇ ਪੰਡਿਤ ਨੇ, ਜਿੰਨੇ ਵੀ ਪੰਡਿਤ ਜਨ, ਪੰਡਿਤ ਨਾਮ ਵਿਦਵਾਨ ਦਾ ਹੋਇਆ ਕਰਦਾ, ਪੰਡਾ ਨਾਮ ਬੁੱਧੀ ਦਾ, ਪੰਡਿਤ ਨਾਮ ਬੁੱਧੀ ਨੂੰ ਧਾਰਨ ਕਰਨ ਵਾਲਾ ਅਰਥਾਤ ਵਿਦਵਾਨ, ਪੰਡਿਤ ਕਿਸੇ ਜਾਤ ਦਾ ਨਾਮ ਨਹੀਂ, ਬ੍ਰਾਹਮਣ ਜਾਤੀ ਸੂਚਕ ਸ਼ਬਦ ਹੈ।

0: ਪਰ ਜਿਹੜਾ ਵੀ ਵਿਦਵਾਨ ਹੈ ਚਾਹੇ ਉਹ ਸਵਰਣ ਵਰਣਾ ਦੇ ਅਨੁਸਾਰ ਕਿਸੇ ਵੀ ਜਾਤੀ ਵਿੱਚ ਪੈਦਾ ਹੋਇਆ ਹੋਵੇ, ਕਿਉਂਕਿ ਗੁਰਮਤਿ ਵਿੱਚ ਤਾਂ ਜਾਤ ਪਾਤ ਹੈ ਨਹੀਂ, ਸਵਰਣ ਜਾਤੀਆਂ ਦੇ ਅਨੁਸਾਰ ਉਹ ਕਿਸੇ ਵੀ ਜਾਤ ਵਿੱਚ ਪੈਦਾ ਹੋਇਆ ਹੋਵੇ, ਜਿਹੜਾ ਵਿਦਵਾਨ ਹੈ ਸੋ ਕਹੀਏ ਪੰਡਿਤ ਹੈ। ਅਤੇ ਸਤਿਗੁਰੂ ਜੀ ਬਚਨ ਵਾਹਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ, ਭਗਤ ਕਬੀਰ ਸਾਹਿਬ ਜੀ, ਅਰਥਾਤ ਕਹਿ ਲਈਏ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਭਾਈ ਗੁਰਦਾਸ ਜੀ ਤੋਂ ਲਿਖਵਾਉਂਦਿਆਂ ਹੋਇਆਂ ਭਗਤ ਸਾਹਿਬ ਜੀ ਦੇ ਬਚਨਾਂ ਨੂੰ ਉਚਾਰ ਕੇ ਲਿਖਵਾਉਂਦੇ ਨੇ। ਸੋ ਭਗਤ ਸਾਹਿਬ ਜੀ ਫਰਮਾਉਂਦੇ ਨੇ, ਪੰਡਿਤ ਜਨ ਮਾਤੇ ਪੜ੍ਹ ਪੁਰਾਣ। ਜਿਹੜੇ ਪੰਡਿਤ ਜਨ ਨੇ ਨਾ ਮਾਤੇ ਮਤਵਾਲੇ ਹੋਏ ਫਿਰਦੇ ਨੇ, ਮਾਤੇ ਹੰਕਾਰ ਦੇ ਵਿੱਚ ਮਸਤੇ ਫਿਰਦੇ ਨੇ। ਕਿਉਂ ਮਸਤੇ ਫਿਰਦੇ ਨੇ? ਪੜ੍ਹ ਪੁਰਾਣ, ਪੁਰਾਣਾਂ ਨੂੰ ਪੜ੍ਹ ਕਰਕੇ। ਕਹਿੰਦੇ ਨੇ ਪੁਰਾਣ ਪੜ੍ਹਨੇ ਅਸੀਂ ਜਾਣਦੇ ਹਾਂ, ਹੋਰ ਕੋਈ ਜਾਣਦਾ ਹੀ ਨਹੀਂ। ਇਹ ਪੁਰਾਣਾਂ ਨੂੰ ਪੜ੍ਹਨੇ ਦਾ ਅਤੇ ਪੜ੍ਹਾਉਣੇ ਦਾ ਹੱਕ ਸਾਨੂੰ ਹੀ ਹੈ, ਹੋਰ ਕਿਸੇ ਨੂੰ ਹੱਕ ਹੈ ਹੀ ਨਹੀਂ। ਅਸੀਂ ਸ੍ਰੇਸ਼ਟ ਜਾਤੀ ਵਾਲੇ ਹਾਂ, ਅਸੀਂ ਹੀ ਪੜ੍ਹਨੇ ਅਤੇ ਪੜ੍ਹਾਉਣੇ ਦਾ ਹੱਕ ਰੱਖਦੇ ਹਾਂ ਅਤੇ ਸਾਨੂੰ ਹੀ ਇਸ ਦਾ ਗਿਆਨ ਹੈ। ਇਸ ਪ੍ਰਕਾਰ 18 ਪੁਰਾਣਾਂ ਨੂੰ ਪੜ੍ਹ ਕੇ ਪੰਡਿਤ ਜਨ ਹੰਕਾਰ ਦੇ ਅੰਦਰ ਮਸਤੇ ਫਿਰਦੇ ਹਨ ਜੀ।
1: ਜੋਗੀ ਮਾਤੇ ਜੋਗ ਧਿਆਨ।
0: ਸੋ ਭਗਤ ਸਾਹਿਬ ਜੀ, ਜਿਹੜੇ ਜੋਗੀ ਜਨ ਧਿਆਨ ਧਰਦੇ ਨੇ ਫਿਰ ਇਹ ਤਾਂ ਜਾਗੇ ਹੀ ਹੋਣਗੇ। ਤੇ ਭਗਤ ਜੀ ਬਚਨ ਕਰਨਾ ਕਰਦੇ ਨੇ, ਭਾਈ ਮਾਨ ਤੇ ਜੋਗੀਆਂ ਨੇ ਵੀ ਨਹੀਂ ਛੱਡਿਆ। ਕਬੀਰ ਮਾਇਆ ਤਜੀ ਤੋਂ ਕਿਆ ਭਾਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨ ਵਰ ਗਲੇ, ਮਾਨ ਸਭਾ ਕਉ ਖਾਏ। ਇਹ ਜਿਹੜਾ ਮਾਨ ਕਰਨਾ ਨਾ, ਜਿਹੜਾ ਹੰਕਾਰ ਕਰਨਾ ਜੀ, ਮੈਂ ਜੋਗੀ ਹਾਂ, ਮੈਂ ਸੰਨਿਆਸੀ ਹਾਂ, ਮੈਂ ਪੰਡਿਤ ਹਾਂ, ਮੈਂ ਵਿਦਵਾਨ ਹਾਂ, ਮੈਂ ਬਹੁਤੇ ਰਾਗਾਂ ਦਾ ਗਿਆਤਾ ਹਾਂ, ਮੈਂ ਚੰਗਾ ਕਥਾਕਾਰ ਹਾਂ, ਮੈਂ ਚੰਗਾ ਵਿਖਿਆਨ ਕਰਦਾ ਹਾਂ, ਮੈਨੂੰ ਬਹੁਤੇ ਤਾਲਾਂ ਦਾ ਗਿਆਨ ਆ, ਮੈਨੂੰ ਬਹੁਤਾ ਧਨ ਕਮਾਉਣਾ ਆਉਂਦਾ, ਮੈਂ ਬਹੁਤੀ ਯੋਗ ਸਾਧਨਾ ਕੀਤੀ ਹੈ, ਮੈਂ ਜੋਗੀ ਹਾਂ, ਮੈਂ ਸੰਨਿਆਸੀ ਹਾਂ, ਮੈਂ ਪੰਡਿਤ ਹਾਂ। ਜਿੱਥੇ ਮੈਂ ਆ ਗਈ ਸਾਧ ਸੰਗਤ ਜੀ, ਉਸ ਨੂੰ ਜਾਗਿਆ ਨਾ ਜਾਣੋ, ਉਸ ਨੂੰ ਹੰਕਾਰੀ ਜਾਣੋ। ਭਗਤ ਸਾਹਿਬ ਜੀ ਬਚਨ ਕਰਦੇ ਨੇ, ਜਿਹੜੇ ਜੋਗੀ ਜਨ ਨੇ ਭਾਈ, ਉਹ ਵੀ ਮਸਤੇ ਮੱਤੇ ਪਏ ਨੇ। ਜੋਗੀ ਮਾਤੇ ਜੋਗ ਧਿਆਨ, ਯੋਗ ਸਾਧਨਾ ਵਿੱਚ ਧਿਆਨ ਤੇ ਲਾਉਂਦੇ ਨੇ। ਯੋਗ ਸਾਧਨਾ ਦੁਆਰਾ ਤ੍ਰਿਕੁਟੀ ਵਿੱਚ ਧਿਆਨ ਤੇ ਲਗਾਉਂਦੇ ਨੇ। ਯੋਗ ਸਾਧਨਾ ਦੁਆਰਾ ਦਸਮ ਦੁਆਰ ਦੇ ਵਿੱਚ ਧਿਆਨ ਤਾਂ ਧਰਦੇ ਨੇ, ਪਰ ਜਿਹੜੇ ਜੋਗੀ ਨੇ ਮਾਤੇ ਮਸਤੇ ਪਏ ਨੇ, ਮਤਵਾਲੇ ਹੋਏ ਪਏ ਨੇ ਹੰਕਾਰ ਦੇ ਨਾਲ। ਕਹਿੰਦੇ ਜੀ ਅਸੀਂ ਵੱਡੇ ਹਾਂ, ਅਸੀਂ ਕਾਰੋਬਾਰ ਤਿਆਗੇ, ਅਸੀਂ ਮੁੰਡਨ ਕਰਵਾਇਆ, ਅਸੀਂ ਬਰਫ਼ ਦੇ ਪਹਾੜਾਂ 'ਤੇ ਵੱਸਦੇ ਹਾਂ, ਅਸੀਂ ਬਰਫ਼ ਨੂੰ ਖਾ ਲੈਂਦੇ ਹਾਂ, ਅਸੀਂ ਬਰਫ਼ ਦੇ ਵਿੱਚੋਂ ਅੱਗ ਪ੍ਰਗਟ ਕਰ ਦਿੰਦੇ ਹਾਂ, ਪੰਛੀਆਂ ਵਾਂਗੂ ਉੱਡ ਕੇ ਇੱਕ ਤੋਂ ਦੂਜੇ ਥਾਂ 'ਤੇ ਚਲੇ ਜਾਂਦੇ ਹਾਂ। ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਨਾਲ ਚਰਚਾ ਕਰਨ ਸਮੇਂ ਬੜੇ ਚਮਤਕਾਰੇ ਦਿਖਾਏ ਸਨ, ਪਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹਨਾਂ ਸਾਰਿਆਂ ਦੇ ਚਮਤਕਾਰੇ ਇਵੇਂ ਸਨ ਜਿਵੇਂ ਸਮੁੰਦਰ ਦੇ ਸਾਹਮਣੇ ਇੱਕ ਬੂੰਦ ਹੋਵੇ, ਜਾਂ ਇਸੇ ਪ੍ਰਕਾਰ ਸੂਰਜ ਦੇ ਸਾਹਮਣੇ ਟਟਹਿਣਾ ਹੋਵੇ, ਧਰਤੀ ਦੇ ਸਾਹਮਣੇ ਇੱਕ ਕਿਣਕਾ ਹੋਵੇ, ਅਤੇ ਅੱਗ ਦੇ ਭਾਂਬੜ ਦੇ ਜਾਂ ਕਹਿ ਲਈਏ ਡੋ ਅਗਨੀ ਦੇ ਸਨਮੁਖ ਇੱਕ ਚੁਆਂਤੀ ਹੋਵੇ, ਵਸ ਨਾ ਚੱਲਿਆ। ਸੋ ਸਾਰੇ ਸਿੱਧ ਸਤਿਗੁਰੂ ਜੀ ਦੇ ਅੱਗੇ ਹਾਰ ਗਏ ਸਨ। ਹਾਰ ਕਰਕੇ ਫਿਰ ਬੇਨਤੀਆਂ ਕੀਤੀਆਂ, ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਯੋਗ ਸਾਧਨਾ ਦਾ ਬੜਾ ਹੰਕਾਰ ਸੀ ਕਿ ਅਸੀਂ ਜੋਗੀ ਹਾਂ, ਅਸੀਂ ਸਿੱਧ ਹਾਂ। ਭਗਤ ਸਾਹਿਬ ਜੀ ਬਚਨ ਕਰਦੇ ਨੇ, ਜਿਹੜੇ ਜੋਗੀ ਜਨ ਮਸਤੇ ਫਿਰਦੇ ਨੇ ਹੰਕਾਰ ਦੇ ਵਿੱਚ, ਅਸੀਂ ਯੋਗ ਸਾਧਨਾ ਕੀਤੀ ਹੈ, ਧਿਆਨ ਲਾਉਂਦੇ ਨੇ ਤੇ ਧਿਆਨ ਦਾ ਹੀ ਇਹਨਾਂ ਨੇ ਹੰਕਾਰ ਕਰ ਲਿਆ।
1: ਸੰਨਿਆਸੀ ਮਾਤੇ ਅਹਮੇਵ।
0: ਮਹਾਰਾਜ, ਜਿਹੜੇ ਸੰਨਿਆਸੀ ਨੇ ਉਹ ਤੇ ਜਾਗੀ ਹੋਣਗੇ। ਤੇ ਭਗਤ ਸਾਹਿਬ ਜੀ ਫਰਮਾਉਂਦੇ ਨੇ, ਮਾਤੇ ਹੰਕਾਰ ਵਿੱਚ ਮਸਤੇ ਫਿਰਦੇ ਨੇ ਅਹਮੇਵ, ਵਿਸ਼ੇਸ਼ ਕਰਕੇ ਅਹੰਹੰਗਤਾ ਨੂੰ ਧਾਰਨ ਕਰਨੇ ਵਾਲੇ ਨੇ। ਜੀ ਕਿਸ ਗੱਲ ਦੀ ਹੰਗਤਾ ਹੈ? ਕਹਿੰਦੇ ਨੇ ਕਬੀਰ, ਬ੍ਰਾਹਮਣ ਗੁਰੂ ਹੈ ਜਗਤ ਕਾ। ਜਿਹੜੇ ਬ੍ਰਾਹਮਣ ਨੇ ਇਹ ਤੇ ਖੁਦ ਨੂੰ ਜਗਤ ਦੇ ਗੁਰੂ ਸਦਵਾਉਂਦੇ ਨੇ, ਪਰ ਜਿਹੜੇ ਸੰਨਿਆਸੀ ਨੇ ਨਾ, ਸੰਨਿਆਸੀਆਂ ਨੂੰ ਬ੍ਰਾਹਮਣ ਵੀ ਆਪਣੇ ਗੁਰੂ ਮੰਨਦੇ ਨੇ। ਇਸ ਕਰਕੇ ਅਹਮੇਵ ਹਉਮੈ ਦੇ ਸਹਿਤ ਮਤਵਾਲੇ ਮੱਤੇ ਹੋਏ ਫਿਰਦੇ, ਮਸਤੇ ਹੋਏ ਫਿਰਦੇ ਨੇ ਸੰਨਿਆਸੀ। ਕਹਿੰਦੇ ਜਿਹੜੇ ਬ੍ਰਾਹਮਣ ਸਾਰੇ ਜਗਤ ਦੇ ਗੁਰੂ ਨੇ ਨਾ, ਅਸੀਂ ਉਹਨਾਂ ਦੇ ਵੀ ਗੁਰੂ ਹਾਂ। ਸਾਧ ਸੰਗਤ ਜੀ, ਇਹ ਜਿਹੜਾ ਸੰਨਿਆਸ ਦਾ ਪੰਥ ਹੈ ਨਾ, ਇਹ ਦੱਤਾਤਰੇ ਤੋਂ ਚੱਲਿਆ। ਉਸਨੇ ਆਪਣਾ ਪੰਥ ਚਲਾ ਲਿਆ ਜੀ, ਨੌ ਨਹੀਂ ਕੱਟਣੇ, ਨੌ ਲੰਬੇ ਰੱਖਣੇ ਨੇ। ਉਹ ਸਾਰੀ ਜ਼ਿੰਦਗੀ ਨੌ ਕੱਟਦੇ ਨਹੀਂ, ਫੁੱਟ ਫੁੱਟ ਡੇਢ ਡੇਢ ਫੁੱਟ ਅਤੇ ਦੋ ਦੋ ਫੁੱਟ ਵੀ ਉਹਨਾਂ ਦੇ ਨੌ ਵੱਧ ਜਾਂਦੇ ਨੇ। ਖਾਣਾ ਪੀਣਾ ਵੀ ਚਾਹੇ ਮੁਸ਼ਕਲ ਹੁੰਦਾ, ਮੈਲ ਦੇ ਨਾਲ ਵੀ ਭਰ ਜਾਂਦੇ ਨੇ, ਸਫਾਈ ਵੀ ਨਿਤਾ ਪ੍ਰਤੀ ਨਹੀਂ ਕੀਤੀ ਜਾਂਦੀ, ਪਰ ਫਿਰ ਵੀ ਮਾਣ ਬੜਾ ਕਰਦੇ, ਅਸੀਂ ਨੌਵਾਂ ਵਾਲੇ, ਅਸੀਂ ਦੱਤਾਤਰੇ ਨੂੰ ਮੰਨਣ ਵਾਲੇ, ਅਸੀਂ ਸੰਨਿਆਸੀ ਹਾਂ। ਇਸੇ ਪ੍ਰਕਾਰ ਜਿਹੜੇ ਸਾਧ ਸੰਗਤ ਜੀ, ਸੋ ਚਾਰ ਹਿੱਸਿਆਂ ਦੇ ਵਿੱਚ ਜ਼ਿੰਦਗੀ ਨੂੰ ਵੰਡਿਆ ਗਿਆ ਨਾ, ਵਿਦਵਾਨ ਜਨਾਂ ਨੇ, ਬ੍ਰਾਹਮਣ ਜਨਾਂ ਨੇ ਜ਼ਿੰਦਗੀ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡ ਦਿੱਤਾ। ਸੋ ਪਹਿਲਾਂ ਰੱਖਿਆ ਜੀ ਬ੍ਰਹਮਚਾਰੀ 25 ਸਾਲ ਦੀ ਉਮਰ ਤੱਕ ਬ੍ਰਹਮਚਰਜ ਰੱਖਣਾ, ਇਸਤਰੀ ਦੀ ਸੰਗਤ ਨਹੀਂ ਕਰਨੀ। 25 ਸਾਲ ਤੋਂ 50 ਤੱਕ ਗ੍ਰਸਥ ਧਰਮ ਨੂੰ ਧਾਰਨ ਕਰਕੇ ਰੱਖਣਾ। ਜਦੋਂ 50 ਸਾਲ ਦੇ ਹੋ ਗਏ ਫਿਰ 50 ਤੋਂ 75 ਸਾਲ ਤੱਕ ਬਾਨਪ੍ਰਸਤੀ ਹੋਣਾ, ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰਨੀ ਹੈ। ਜੀਵਨ ਕਾਲ ਵਿੱਚ ਜਿਹੜੇ ਪਾਪ ਕੀਤੇ ਨੇ ਉਹ ਬਖਸ਼ੇ ਜਾਣ, ਇਸ ਕਰਕੇ ਤਪੱਸਿਆ ਕਰਨੀ ਹੈ। ਫਿਰ 75 ਤੋਂ 100 ਸਾਲ ਤੱਕ ਜਾਂ ਜਿੰਨੀ ਵੀ ਉਮਰਾਂ ਹੋਵੇ ਫਿਰ ਸੰਨਿਆਸ ਧਾਰਨ ਕਰ ਲੈਣਾ ਅਤੇ ਤੀਰਥਾਂ ਦੇ ਕਿਨਾਰਿਆਂ 'ਤੇ ਵਸਣਾ। ਇਸ ਪ੍ਰਕਾਰ ਗੰਗਾ ਇਤਿਆਦਿਕਾਂ ਦੇ ਕਿਨਾਰਿਆਂ 'ਤੇ ਵਸਣਾ ਨੇ ਅਤੇ ਇਸ਼ਨਾਨ ਕਰਨਾ, ਗੰਗਾ ਦਾ ਜਲ ਛਕਣਾ ਅਤੇ ਤਪ ਸਾਧਨਾ, ਅਤੇ ਇਸ ਨੂੰ ਵੀ ਸੰਨਿਆਸੀ ਕਿਹਾ ਜਾਂਦਾ ਹੈ। ਸੋ ਭਗਤ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਭਾਈ ਐਸੇ ਸੰਨਿਆਸੀ ਮਾਤੇ ਅਹੰਮੇਵ, ਹੰਕਤਾ ਵਾਲੀ ਬੁੱਧੀ ਨੂੰ ਧਾਰਨ ਕਰਕੇ ਹੰਕਾਰ ਦੇ ਵਿੱਚ ਹਿੰਮਤ ਵਾਲੇ ਹੋਏ ਫਿਰਦੇ ਹਨ।
1: ਤਪਸੀ ਮਾਤੇ ਤਪ ਕਾ ਭੇਵ।
0: ਹੇ ਮਹਾਰਾਜ ਜੀ, ਹੇ ਭਗਤ ਸਾਹਿਬ ਜੀ, ਜਿਹੜੇ ਇਹ ਤਪਸਵੀ ਨੇ ਇਹ ਤਾਂ ਫਿਰ ਜਾਗੀ ਹੋਣਗੇ ਨਾ, ਗਿਆਨ ਜਾਗਰਤ ਅਵਸਥਾ ਦੇ ਵਿੱਚ। ਅਤੇ ਆਪ ਜੀ ਬਚਨ ਕਰਦੇ ਨੇ, ਭਾਈ ਜਿਹੜੇ ਤਪਸੀ ਤਪਸਵੀ ਨੇ ਨਾ, ਉਹ ਵੀ ਮਾਤੇ ਮਤਵਾਲੇ ਹੋਏ ਫਿਰਦੇ ਨੇ, ਹੰਕਾਰ ਵਿੱਚ ਮਸਤੇ ਫਿਰਦੇ ਨੇ। ਕਿਉਂ ਮਸਤੇ ਫਿਰਦੇ ਨੇ? ਤਪ ਕੈ ਭੇਵ, ਕਹਿੰਦੇ ਤਪੱਸਿਆ ਕਰਨੇ ਦਾ ਭੇਦ ਸਾਨੂੰ ਹੀ ਆਇਆ, ਸਾਡੇ ਤੋਂ ਬਿਨਾਂ ਤੇ ਤਪੱਸਿਆ ਕਰਨੀ ਕੋਈ ਜਾਣਦਾ ਹੀ ਨਹੀਂ। ਜਿਹੜਾ ਅੱਗ ਦੀਆਂ ਚਾਰੇ ਦਿਸ਼ਾਵਾਂ ਵਿੱਚ ਆਪਣੇ ਖੱਬੇ ਸੱਜੇ ਸਾਹਮਣੇ ਤੇ ਇਸੇ ਪ੍ਰਕਾਰ ਪਿੱਛੇ, ਇੱਦਾਂ ਕਹਿ ਲਈਏ ਉੱਤਰ ਦੱਖਣ ਪੂਰਬ ਤੇ ਪੱਛਮ, ਚਾਰੇ ਹੀ ਦਿਸ਼ਾਵਾਂ ਵਿੱਚ ਆਪਣੇ ਨੇੜੇ ਅੱਗ ਦੀਆਂ ਧੂਣੀਆਂ ਬਾਲ ਕੇ ਵਿੱਚ ਬੈਠ ਜਾਂਦਾ। ਪੰਜਵੀਂ ਸੂਰਜ ਦੀ ਗਰਮੀ ਪੈਂਦੀ, ਤਪਸ਼ ਦੀ ਪੈਂਦੀ ਏ। ਇਵੇਂ ਜੇਠ ਹਾੜ੍ਹ ਦੇ ਮਹੀਨੇ ਵਿੱਚ ਧੂਣੀਆਂ ਦੀ ਅਤੇ ਸੂਰਜ ਦੀ ਤਪਸ਼ ਨੂੰ ਸਹਾਰਦੇ ਨੇ ਅਤੇ ਕਹਿੰਦੇ ਤਪ ਦਾ ਭੇਦ ਤੇ ਮੈਂ ਹੀ ਜਾਣਦਾ, ਲੋਕਾਂ ਵੱਲ ਦੇਖ ਲਓ ਧੁੱਪੇ ਬਾਹਰ ਨਹੀਂ ਨਿਕਲਦੇ, ਮੈਂ ਪੰਜ ਧੂਣੀਆਂ ਤਪਾਈਆਂ ਨੇ। ਚਾਰ ਧੂਣੀਆਂ ਅਤੇ ਪੰਜਵੀਂ ਸੂਰਜ ਦੀ ਤਪਸ਼ ਵੀ ਧੂਣੀ ਸਦਵਾਉਂਦੀ ਏ, ਇਸ ਕਰਕੇ ਪੰਜ ਧੂਣੀਆਂ ਸਦਵਾਉਂਦੇ ਨੇ। ਸੋ ਕਹਿੰਦੇ ਨੇ ਮੈਂ ਪੰਜ ਪੰਜ ਧੂਣੀਆਂ ਦਾ ਜੋ ਸੇਕ ਉਸਨੂੰ ਆਪਣੇ ਤਨ ਦੇ ਉੱਪਰ ਝੱਲਦਾ ਹਾਂ। ਇਸੇ ਪ੍ਰਕਾਰ ਜਿਹੜੇ ਤਪ ਕਰਦੇ ਨੇ ਜਲ ਧਾਰਿਆਂ ਦਾ, ਪੋਹ ਦੇ ਮਹੀਨੇ ਦੇ ਵਿੱਚ 101 ਘੜਾ ਪਾਣੀ ਦਾ ਚੇਲਿਆਂ ਤੋਂ ਭਰਵਾ ਕੇ ਬਾਹਰ ਆਕਾਸ਼ ਦੇ ਥੱਲੇ ਖੁੱਲ੍ਹੇ ਥਾਂ ਦੇ ਵਿੱਚ ਰਖਵਾ ਲੈਣਾ, ਦਿਨੇ ਆਪ ਚੌਂਕੜਾ ਮਾਰ ਕੇ ਬੈਠ ਜਾਣਾ ਅਤੇ ਜਿਹੜੇ ਚੇਲੇ ਹੁੰਦੇ ਨੇ ਨਾ ਉਹ ਘੜਿਆਂ ਦੇ ਵਿਚਲੇ ਠੰਡੇ ਪਾਣੀ ਦੀ ਧਾਰ ਬੰਨ ਕੇ ਸਿਰ ਦੇ ਉੱਪਰ ਪਾਉਂਦੇ ਨੇ, ਉਸ ਨੂੰ ਕਿਹਾ ਜਾਂਦਾ ਜਲ ਧਾਰਾ। 101 ਘੜਾ ਧਾਰ ਬੰਨ ਕੇ ਸਿਰ ਦੇ ਉੱਪਰ ਪਾਇਆ ਜਾਂਦਾ, ਉਹ ਕਹਿੰਦੇ ਜੀ ਮੈਂ ਜਲ ਧਾਰਾ ਰੂਪੀ ਤਪ ਕਰਦਾ। ਲੋਕੀ ਤੇ ਇੱਕ ਘੜੇ ਦੇ ਨਾਲ ਨਹੀਂ ਨਹਾਉਂਦੇ, ਸਰੀਰ ਸੁੰਨ ਹੋ ਜਾਂਦਾ, ਮੈਂ 101 ਘੜਾ ਜਲ ਦਾ ਆਪਣੇ ਸਿਰ ਦੇ ਉੱਪਰ ਪਵਾਉਂਦਾ ਹਾਂ। ਇਸ ਪ੍ਰਕਾਰ ਉਹ ਕਹਿੰਦੇ ਤਪ ਦਾ ਭੇਦ ਤੇ ਮੈਂ ਹੀ ਜਾਣਿਆ, ਜਲ ਧਾਰੇ ਦਾ ਭੇਦ ਤੇ ਮੈਂ ਹੀ ਜਾਣਿਆ, ਮੇਰੇ ਤੋਂ ਬਿਨਾਂ ਤਪੱਸਿਆ ਕਰਨੀ ਕੌਣ ਜਾਣਦਾ। ਜਿਹੜਾ ਧੂਣੀਆਂ ਤਾਉਂਦਾ ਆਪਣੇ ਆਪ ਨੂੰ ਜਗਤ ਵਿੱਚ ਵੱਡਾ ਸਦਵਾਉਂਦਾ, ਕਹਿੰਦਾ ਜੀ ਦੁਨੀਆਂ ਤੇ ਪਾਸੋਂ ਤੇ ਧੁੱਪ ਨਹੀਂ ਸਹਾਰੀ ਜਾਂਦੀ, ਮੈਂ ਪੰਜ ਪੰਜ ਧੂਣੀਆਂ ਦਾ ਤਾਓ ਸਹਾਰਦਾ ਹਾਂ। ਅਤੇ ਭਗਤ ਸਾਹਿਬ ਜੀ ਬਚਨ ਕਰਦੇ ਨੇ, ਤਪਸੀ ਮਾਤੇ, ਇਸ ਪ੍ਰਕਾਰ ਜਿਹੜੇ ਵੱਡੇ ਵੱਡੇ ਤਪਸਵੀ ਹੋਏ ਨੇ ਨਾ, ਮਾਤੇ ਮਸਤਾਨੇ ਹੋ ਗਏ, ਮਸਤੇ ਗਏ ਤਪ ਕੈ ਭੇਵ, ਕਿ ਮੇਰੇ ਵਰਗਾ ਤਪ ਦਾ ਭੇਦ ਕੋਈ ਨਹੀਂ ਜਾਣਦਾ। ਸਾਧ ਸੰਗਤ ਜੀ ਜਿੰਨੇ ਦੈਤ ਵੱਡੇ ਹੋਏ ਨੇ ਸਾਰੇ ਤਪਸਵੀ ਹੀ ਹੋਏ ਨੇ। ਸੁੰਭ ਤੇ ਨਿਸੁੰਭ ਨੇ ਤਪੱਸਿਆ ਕਰਕੇ ਹੀ ਵਰਦਾਨ ਲਏ ਅਤੇ ਵਰਦਾਨ ਲੈ ਕੇ ਮਾਤੇ ਹੰਕਾਰ ਵਿੱਚ ਮੱਤੇ ਗਏ। ਮਹਿਖਾਸੁਰ ਨੇ ਤਪੱਸਿਆ ਕਰਕੇ ਵਰ ਲਿਆ, ਸਰਣਾ ਤਬੀਜ ਰਖਤ ਬੀਜ ਵੀ ਇਸਦਾ ਨਾਮ ਆਉਂਦਾ। ਜਦੋਂ ਦੇਵੀ ਇਸ ਨੂੰ ਮਾਰਦੀ ਸੀ ਨਾ, ਜਿੰਨੀਆਂ ਬੂੰਦਾਂ ਲਹੂ ਦੀਆਂ ਧਰਤੀ ਦੇ ਉੱਪਰ ਡਿੱਗਦੀਆਂ ਸਨ ਇਸ ਦੇ ਸਰੀਰ ਵਿੱਚੋਂ, ਉਹਨੇ ਰਖਤ ਬੀਜ ਹੋਰ ਪੈਦਾ ਹੋ ਜਾਂਦੇ ਸਨ। ਸਰਣਵਤ ਸਰਵਣ ਨਾਮ ਵੀ ਖੂਨ ਦਾ, ਇਸੇ ਪ੍ਰਕਾਰ ਸਰਣਵਤ ਬੀਜ ਜਿਸਦਾ ਲਹੂ ਜਿਸਦਾ ਖੂਨ ਹੀ ਜਿਸਦਾ ਬੀਜ ਹੋਵੇ, ਰਖਤ ਬੀਜ ਰਖਤ ਨਾਮ ਵੀ ਲਹੂ ਦਾ, ਜਿਸਦਾ ਲਹੂ ਹੀ ਬੀਜ ਹੋਵੇ। ਜਿਵੇਂ ਬੀਜ ਤੋਂ ਪੌਦਾ ਉੱਗਦਾ ਨਾ, ਇਸ ਦੇ ਖੂਨ ਦੀਆਂ ਬੂੰਦਾਂ ਤੋਂ ਨਵੇਂ ਰਾਕਸ਼ ਪੈਦਾ ਹੋ ਜਾਂਦੇ ਸਨ। ਇਸ ਪ੍ਰਕਾਰ ਤਪੱਸਿਆ ਕਰਕੇ ਹੀ ਵਰ ਲਏ ਸਨ ਨਾ, ਹਿਰਨਾਕਸ਼ ਨੇ ਤਪੱਸਿਆ ਕਰਕੇ ਹੀ ਵਰ ਲਏ ਸਨ ਨਾ, ਰਾਵਣ ਨੇ ਤਪੱਸਿਆ ਕਰਕੇ ਹੀ ਵਰ ਲਏ ਸਨ ਨਾ, ਹਿਰਨਾਕਸ਼ਪ ਨੇ ਤਪੱਸਿਆ ਕਰਕੇ ਹੀ ਵਰ ਲਏ ਸਨ ਨਾ। ਸਾਧ ਸੰਗਤ ਜੀ ਇਸੇ ਪ੍ਰਕਾਰ ਸੰਭਰਾਸੁਰ ਵਰਗੇ ਦੈਂਤ ਕਿੰਨੇ ਹੋਏ ਨੇ, ਤਪੱਸਿਆ ਕਰਕੇ ਹੀ ਵਰ ਲਏ ਨਾ, ਤਪੱਸਿਆ ਤੇ ਕਰ ਲਈ ਪਰ ਤਪਸੀ ਮਾਤੇ, ਤਪੱਸਿਆ ਕਰਕੇ ਮਸਤਾਨੇ ਹੋ ਗਏ, ਹੰਕਾਰ ਵਿੱਚ ਮੱਤੇ ਗਏ, ਤਪ ਕੈ ਭੇਵ, ਕਹਿੰਦੇ ਜੀ ਤਪ ਦਾ ਭੇਦ ਤੇ ਅਸੀਂ ਜਾਣਿਆ। ਸ਼ਿਵ ਜੀ ਨੂੰ ਵੀ, ਸ਼ਕਤੀ ਨੂੰ, ਆਦਿ ਸ਼ਕਤੀ ਨੂੰ, ਕਾਲਕਾ ਨੂੰ ਅਤੇ ਵਿਸ਼ੇਸ਼ ਕਰਕੇ ਬ੍ਰਹਮਾ ਜੀ ਨੂੰ ਤਪੱਸਿਆ ਕਰ ਕਰਕੇ ਪ੍ਰਸੰਨ ਕੀਤਾ, ਉਹਨਾਂ ਤੋਂ ਵਰ ਲੈ ਲਏ, ਫਿਰ ਅਮਰ ਹੋਣ ਦੇ ਯਤਨ ਕੀਤੇ। ਤਪੱਸਿਆ ਦੇ ਵਿੱਚ ਇਹਨੇ ਵਰ ਲੈ ਕਰਕੇ ਮਸਤ ਹੋ ਗਏ ਹੰਕਾਰ ਦੇ ਵਿੱਚ, ਕਹਿੰਦੇ ਹੁਣ ਤੇ ਸਾਨੂੰ ਕੋਈ ਮਾਰ ਹੀ ਨਹੀਂ ਸਕਦਾ। ਇਸ ਪ੍ਰਕਾਰ ਆਪਣੇ ਆਪ ਨੂੰ ਅਮਰ ਮੰਨ ਬੈਠੇ। ਜਿਹੜਾ ਹਰਨਾਖਸ਼ ਹੈ ਕਹਿੰਦਾ ਮੈਂ 12 ਵਾਰ ਲਏ ਮਰ ਨਹੀਂ ਸਕਦਾ, ਤੇ ਜਿਹੜਾ ਰਾਵਣ ਹੈ ਸਿਰ ਤੇ ਇਸਦਾ ਰਾਮਚੰਦਰ ਜੀ ਕੱਟ ਦਿੰਦੇ ਨੇ ਤਾਂ ਵੀ ਮਰਦਾ ਹੀ ਨਹੀਂ, ਕਿਉਂਕਿ ਨਾਭੀ ਦੇ ਵਿੱਚ ਅੰਮ੍ਰਿਤ ਕੁੰਡ ਸੀ। ਫਿਰ ਭੇਦ ਭਪੀਖਣ ਗੁਰਮੁਖ ਪਰਚਾਇਨ, ਰਾਵਣ ਦੇ ਭਰਾਤਾ ਭਪੀਖਣ ਨੇ ਰਾਮਚੰਦਰ ਜੀ ਨੂੰ ਭੇਦ ਦੀ ਗੱਲ ਦੱਸੀ, ਪ੍ਰਭੂ ਜੀ ਜੇ ਰਾਵਣ ਨੂੰ ਮਾਰਨਾ ਨਾ ਤੇ ਅਗਨੀ ਰੂਪੀ ਬਾਣ ਇਸਦੀ ਨਾਭੀ ਵਿੱਚ ਮਾਰੋ, ਜਦੋਂ ਨਾਭੀ ਦੇ ਵਿੱਚੋਂ ਅੰਮ੍ਰਿਤ ਸੁੱਕ ਜਾਵੇਗਾ ਤਾਂ ਮਰੇਗਾ, ਨਹੀਂ ਤੇ ਇਸਨੇ ਨਹੀਂ ਮਰਨਾ। ਫਿਰ ਅਗਨੀ ਰੂਪੀ ਬਾਣ ਨਾਭੀ ਵਿੱਚ ਮਾਰਿਆ ਸੀ, ਅੰਮ੍ਰਿਤ ਸੁੱਕਣੇ ਕਰਕੇ ਰਾਵਣ ਦੀ ਮੌਤ ਹੋਈ। ਰਾਵਣ ਵਰਗੇ ਵੱਡੇ ਵੱਡੇ ਤਪਸਵੀ ਜਿਹੜੇ ਸਿਰ ਕੱਟਿਆ ਵੀ ਨਹੀਂ ਸਨ ਮਰਦੇ, ਸਿਰ ਵੱਢਿਆ ਵੀ ਨਹੀਂ ਸਨ ਮਰਦੇ, ਮਾਤੇ ਅਹੰਕਾਰ ਦੇ ਵਿੱਚ ਮਸਤ ਹੋ ਗਏ। ਸਿਰ ਵੱਢਿਆ ਵੀ ਨਹੀਂ ਸਨ ਮਰਦੇ, ਮਾਤੇ ਅਹੰਕਾਰ ਦੇ ਵਿੱਚ ਮਸਤ ਹੋ ਗਏ। ਕਹਿੰਦੇ ਮੇਰੇ ਵਰਗਾ ਤਪਸਵੀ ਕੌਣ ਹੈ, ਬਹੁਤੀ ਤਪੱਸਿਆ ਮੈਂ ਹੀ ਕਰਨੀ ਜਾਣਦਾ ਹਾਂ। ਸਾਧ ਸੰਗਤ ਜੀ ਹਰਨਾਕਸ਼ ਨੇ ਨਾ ਪਹਿਲੀਆਂ ਅਵਸਥਾ ਵਿੱਚ ਖਲੋ ਕੇ ਪੈਰਾਂ ਭਾਰ ਤਪੱਸਿਆ ਕੀਤੀ, ਫਿਰ ਇੱਕ ਪੈਰ ਤੇ ਖੜੇ ਹੋ ਕੇ ਤਪੱਸਿਆ ਕੀਤੀ, ਫਿਰ ਇੱਕ ਪੈਰ ਦੇ ਅੰਗੂਠੇ ਦੇ ਭਾਰ ਤੇ ਖੜੇ ਹੋ ਕੇ ਤਪੱਸਿਆ ਕੀਤੀ ਤਾਂ ਵਰ ਲਏ ਸਨ। ਇਸ ਪ੍ਰਕਾਰ ਕਹਿੰਦੇ ਜੀ ਪੈਰ ਤੇ ਭਾਰ ਖੜੇ ਹੋਣਾ, ਅੰਗੂਠੇ ਦੇ ਭਾਰ ਖੜੇ ਹੋ ਕੇ ਤਪੱਸਿਆ ਕਰਨੀ ਮੈਂ ਹੀ ਜਾਣਦਾ, ਕੋਈ ਹੋਰ ਨਹੀਂ ਜਾਣਦਾ। ਵੱਡੇ ਵੱਡੇ ਤਪਸਵੀ ਤਪੱਸਿਆ ਕਰਕੇ ਤਪੱਸਿਆ ਦੇ ਭੇਦਾਂ ਦੇ ਮਾਣ ਦੇ ਵਿੱਚ ਹੰਕਾਰ ਦੇ ਵਿੱਚ ਹੀ ਗਲਤਾਨ ਹੋ ਗਏ ਤੇ ਵਰ ਲੈ ਕਰਕੇ ਹੰਕਾਰੀ ਹੋ ਗਏ।
1: ਸਭ ਮਦ ਮਾਤੇ ਕੋ ਨਾ ਜਾਗ।
0: ਇਸ ਪ੍ਰਕਾਰ ਜਿਹੜੇ ਵੱਡੇ ਵੱਡੇ ਤਪਸਵੀ ਵੀ ਹੋਏ ਨੇ ਨਾ, ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਭਾਈ ਗੁਰਦਾਸ ਜੀਆਂ ਦੇ ਪਾਸੋਂ ਲਿਖਾਉਂਦੇ ਨੇ ਜੋ ਭਗਤ ਕਬੀਰ ਸਾਹਿਬ ਜੀ ਨੇ ਉਚਾਰਿਆ ਹੈ, ਸਾਰੇ ਹੀ ਮਦ ਮਾਤੇ ਹੰਕਾਰ ਦੇ ਵਿੱਚ ਮਸਤ ਹੋ ਗਏ, ਅਵਿਦਿਆ ਅਗਿਆਨ ਦੀ ਨੀਂਦ ਵਿੱਚ ਸੋਗ ਸੌ ਗਏ, ਕੋਊ ਨਾ ਜਾਗ। ਭਾਈ ਇਹਨਾਂ ਦੇ ਵਿੱਚੋਂ ਗਿਆਨ ਜਾਗਰਤ ਅਵਸਥਾ ਵਾਲਾ ਕੋਈ ਵੀ ਨਹੀਂ ਹੋਇਆ, ਸਾਰੇ ਹੀ ਮਨਮੁਖਤਾਈ ਤੇ ਅਹੰਕਾਰ ਦੀ ਨੀਂਦ ਦੇ ਵਿੱਚ ਸੁੱਤੇ ਰਹੇ।
1: ਸੰਗ ਹੀ ਚੋਰ ਘਰ ਮੂਸਨ ਲਾਗ।
0: ਫਿਰ ਸੰਗ ਹੀ ਜਦੋਂ ਹੰਕਾਰ ਵਿੱਚ ਆ ਗਏ ਨਾ ਤੇ ਸੰਗ ਹੀ ਨਾਲ ਦੀ ਨਾਲ ਇਹਨਾਂ ਦੇ ਹਿਰਦੇ ਰੂਪੀ ਘਰ ਨੂੰ ਜਿਹੜੇ ਪੰਜ ਚੋਰ ਸਨ ਉਹ ਮੁੱਸਣ ਲਾਗ ਲੁੱਟਣ ਲੱਗ ਗਏ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜ ਵਿਕਾਰਾਂ ਰੂਪੀ ਚੋਰਾਂ ਨੇ ਇਹਨਾਂ ਨੂੰ ਲੁੱਟ ਪੁੱਟ ਲਿਆ। ਸੰਗ ਹੀ ਪੰਜ ਵਿਕਾਰ ਫਿਰ ਹਿਰਦੇ ਦੇ ਨਾਲ ਹੀ ਰਹਿਣ ਲੱਗੇ ਜਿਨ੍ਹਾਂ ਨੇ ਲੁੱਟ ਪੁੱਟ ਲਿਆ। ਸੰਗ ਹੀ ਜਦੋਂ ਹੰਕਾਰ ਹੋ ਗਿਆ ਨਾ ਤੇ ਹੰਕਾਰ ਦੇ ਨਾਲ ਹੀ ਬਾਕੀ ਦੇ ਚੋਰ ਆ ਗਏ ਤੇ ਫਿਰ ਪੰਜਾਂ ਚੋਰਾਂ ਨੇ ਮਿਲ ਕਰਕੇ ਇਹਨਾਂ ਤਪਸਵੀਆਂ ਦੇ ਪੰਡਿਤਾਂ ਦੇ ਪੁਰਾਣਾਂ ਨੂੰ ਪੜ੍ਹਨ ਵਾਲਿਆਂ ਨੂੰ ਸੰਨਿਆਸੀਆਂ ਨੂੰ ਤੇ ਯੋਗੀਆਂ ਨੂੰ ਲੁੱਟ ਪੁੱਟ ਲਿਆ। ਉਹਨਾਂ ਦੇ ਹਿਰਦਿਆਂ ਦੇ ਅੰਦਰ ਆਪਣੇ ਪ੍ਰਭਾਵ ਨੂੰ ਜ਼ਿਆਦਾ ਵਧਾ ਕਰਕੇ ਤਿੰਨਾਂ ਦੇ ਸ਼ੁਭ ਗੁਣਾਂ ਨੂੰ ਲੁੱਟ ਲਿਆ ਹੈ ਜੀਓ।
1: ਚੋਰ ਘਰ ਮੂਸਨ ਲਾਗ।
0: ਇਵੇਂ ਨਾਲ ਹਿਰਦੇ ਦੇ ਵਿੱਚ ਹੀ ਰਹਿਣ ਵਾਲੇ ਜਿਹੜੇ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅਥਵਾ ਸ਼ਬਦ ਸਪਰਸ਼ ਰੂਪ ਰਸ ਗੰਧ ਨੇ ਨਾ ਇਹਨਾਂ ਨੂੰ ਮੁੱਸਣ ਲਾਗ ਲੁੱਟਣ ਲੱਗ ਗਏ, ਲੁੱਟ ਪੁੱਟ ਲਿਆ ਇਹਨਾਂ ਦੇ ਤਾਈ। ਵਿਸ਼ਰਾਮ ਦੇ ਕਰਕੇ ਭਗਤ ਸਾਹਿਬ ਜੀ ਅੱਗੇ ਫਰਮਾਉਂਦੇ ਹਨ, ਫਿਰ ਸਾਧੂ ਜਨ ਮਹਾਤਮਾ ਨੇ ਪੁੱਛਿਆ, ਹੇ ਭਗਤ ਕਬੀਰ ਸਾਹਿਬ ਜੀ ਸੁੱਤੇ ਤੇ ਬਹੁਤ ਨੇ, ਆਪ ਜੀ ਨੇ ਬਚਨ ਕਰ ਦਿੱਤਾ, ਜੋਗੀ ਸੁੱਤੇ ਰਹੇ ਤਪਸਵੀ ਸੁੱਤੇ ਰਹੇ ਇਹ ਲੁੱਟੇ ਪੁੱਟੇ ਗਏ ਅਹੰਕਾਰ ਵਿੱਚ ਮਸਤ ਰਹੇ, ਸੰਨਿਆਸੀ ਲੁੱਟੇ ਗਏ ਹੰਕਾਰ ਵਿੱਚ ਮਸਤ ਰਹੇ, ਮਹਾਰਾਜ ਕੋਈ ਜਾਗੇ ਵੀ ਨੇ? ਜਿਹੜੇ ਜਾਗੇ ਨੇ ਗਿਆਨ ਜਾਗ੍ਰਿਤ ਅਵਸਥਾ ਵਿੱਚ ਤਿੰਨਾਂ ਦੇ ਪ੍ਰਥਾਏ ਵੀ ਬਚਨ ਕਹਿ ਕੇ ਸਾਨੂੰ ਸੁਣਾਓ ਜੀ। ਤੇ ਭਗਤ ਸਾਹਿਬ ਜੀ ਬਚਨ ਕਰਦੇ ਨੇ, ਜਾਗੈ ਸੁਖਦੇਵ, ਬਚਨ ਕਰਦੇ ਨੇ ਭਾਈ ਜਿਹੜਾ ਸੁਖਦੇਵ ਮੁਨੀ ਹੈ ਨਾ ਇਹ ਗਿਆਨ ਜਾਗ੍ਰਿਤ ਅਵਸਥਾ ਦੇ ਅੰਦਰ ਜਾਗਿਆ। ਸਾਧ ਸੰਗਤ ਜੀ ਜਿਹੜਾ 12 ਸਾਲ ਮਾਤਾ ਦੇ ਉਦਰ ਵਿੱਚ ਹੀ ਰਿਹਾ, ਜਨਮ ਨਹੀਂ ਲਿਆ, ਕਿਉਂ ਨਹੀਂ ਲਿਆ? ਜੇ ਬਾਹਰ ਆਇਆ ਤੇ ਮਾਇਆ ਵਿਆਪੇਗੀ। ਇੱਕ ਸਮੇਂ ਨਾਰਦ ਮੁਨੀ ਨੇ ਜਾ ਕਰਕੇ ਪਾਰਵਤੀ ਦੇਵੀ ਨੂੰ ਆਖਿਆ, ਹੇ ਮਾਤਾ ਤੂੰ ਜਾਣਦੀ ਏ ਸ਼ਿਵਜੀ ਭਗਵਾਨ ਦੇ ਗਲ ਦੇ ਅੰਦਰ ਜਿਹੜੀ ਰੁੰਡ ਮਾਲਾ ਮਨੁੱਖਾਂ ਦੇ ਸਿਰਾਂ ਦੀਆਂ ਖੋਪੜੀਆਂ ਦੀ ਮਾਲਾ ਹੈ, ਤੂੰ ਜਾਣਦੀ ਉਹ ਖੋਪੜੀਆਂ ਕਿਹਦੀਆਂ ਨੇ? ਤੇ ਇਸ ਵੇਲੇ ਪਾਰਵਤੀ ਨੇ ਆਖਿਆ, ਨਹੀਂ ਨਾਰਦ ਮੈਂ ਤੇ ਨਹੀਂ ਜਾਣਦੀ ਉਹ ਖੋਪੜੀਆਂ ਕਿਹਦੀਆਂ ਨੇ। ਤੇ ਨਾਰਦ ਮੁਨੀ ਨੇ ਆਖਿਆ, ਮਾਤਾ ਉਹ ਸਾਰੀਆਂ ਖੋਪੜੀਆਂ ਤੇਰੀਆਂ ਨੇ, ਜੋ ਸ਼ਿਵਜੀ ਹੈ ਉਹ ਤੇ ਚਿਰੰਜੀਵੀ ਹੈ, ਆਪ ਉਸਨੂੰ ਤੇ ਕਾਲ ਮਾਰਦਾ ਨਹੀਂ, ਮਹਾਪਰਲੋ ਤੱਕ ਜਿਉਂਦਾ ਰਹਿੰਦਾ, ਪਰ ਮਾਤਾ ਤੂੰ ਜੰਮਦੀ ਏ ਮਰਦੀ ਏ ਫਿਰ ਸ਼ਿਵਜੀ ਨੂੰ ਜਨਮ ਲੈ ਕੇ ਵਰਦੀ ਏ ਫਿਰ ਮਰਦੀ ਏ, ਜਦੋਂ ਮਰ ਜਾਂਦੀ ਏ ਨਾ ਤੇ ਤੇਰੀ ਖੋਪੜੀ ਨੂੰ ਸ਼ਿਵਜੀ ਆਪਣੀ ਰੁੰਡ ਮਾਲਾ ਵਿੱਚ ਪਾ ਲੈਂਦਾ। ਵੇਖ ਤੂੰ ਕਿੰਨੀ ਵਾਰ ਜਨਮੀ ਤੇ ਮਰੀ ਹੈ, ਕਿੰਨੀਆਂ ਰੁੰਡ ਮਾਲਾ ਦੇ ਵਿੱਚ ਖੋਪੜੀਆਂ ਨੇ, ਉਹਨੇ ਤੇਰੇ ਜਨਮ ਹੋਏ ਨੇ ਤੇ ਸ਼ਿਵਜੀ ਅਮਰ ਹੈ, ਸ਼ਿਵਜੀ ਨੂੰ ਕਹਿ ਤੈਨੂੰ ਵੀ ਅਮਰ ਕਥਾ ਸੁਣਾ ਕੇ ਤੈਨੂੰ ਵੀ ਅਮਰ ਕਰ ਦੇਵੇ। ਫਿਰ ਤੇ ਇਸ ਵੇਲੇ ਪਾਰਵਤੀ ਨੇ ਜਾ ਕੇ ਸ਼ਿਵਾ ਦੇ ਸਨਮੁਖ ਬੇਨਤੀ ਕੀਤੀ, ਭਗਵਾਨ ਜੀ ਤੁਸੀਂ ਅਮਰ ਕਹੇ

0: ਕਹਿੰਦੇ ਹੋ ਮਹਾ ਪਰਲਾਉ ਤੱਕ ਤੇ ਮੈਂ ਜੰਮਦੀ ਮਰਦੀ ਰਹਿੰਦੀ ਹਾਂ, ਮੈਨੂੰ ਵੀ ਅਮਰ ਕਰੋ। ਅਤੇ ਇਸ ਵੇਲੇ ਕਿਹਾ ਜੀ ਕਿਵੇਂ ਅਮਰ ਕਰਾਂ? ਅਤੇ ਪਾਰਵਤੀ ਨੇ ਆਖਿਆ ਮੈਂ ਸੁਣਿਆ ਤੁਸੀਂ ਅਮਰ ਕਥਾ ਸੁਣਾ ਕੇ ਅਮਰ ਕਰਦੇ ਹੋ, ਮੈਨੂੰ ਵੀ ਅਮਰ ਕਥਾ ਸੁਣਾ ਕੇ ਅਮਰ ਕਰ ਦੇਵੋ। ਸਾਧ ਸੰਗਤ ਜੀ, ਕਈ ਵਾਰ ਅਮਰ ਕਥਾ ਸ਼ਿਵ ਜੀ ਨੇ ਸੁਣਾਈ ਪਾਰਵਤੀ ਨੂੰ, ਪਰ ਸੌਣ ਦੀ ਆਦਤ ਹੈ, ਜਦੋਂ ਕਥਾ ਸ਼ਿਵ ਜੀ ਸੁਣਾਉਂਦੇ ਨੇ ਪਾਰਵਤੀ ਸੌਂ ਜਾਂਦੀ ਹੈ। ਜਦੋਂ ਹਿਮਾਲਿਆ ਪਰਬਤ 'ਤੇ ਕਥਾ ਸੁਣਾ ਰਹੇ ਸਨ, ਇਸੇ ਪ੍ਰਕਾਰ ਕੁਝ ਵਿਦਵਾਨਾਂ ਦਾ ਮਤ ਹੈ ਕਿ ਅਮਰਨਾਥ ਜਿਹੜਾ ਕਸ਼ਮੀਰ ਵਿੱਚ ਸਥਾਨ ਹੈ ਉੱਥੇ ਕਥਾ ਸੁਣਾ ਰਹੇ ਸਨ। ਸੋ ਇਸ ਵੇਲੇ ਕਹਿ ਦਿੱਤਾ ਪਾਰਵਤੀ ਕਥਾ 'ਤੇ ਮੈਂ ਸੁਣਾਵਾਂਗਾ, ਤੂੰ ਹੁੰਗਾਰਾ ਦਿੰਦੀ ਰਵੀਂ। ਕਹਿਣ ਲੱਗੀ ਜੀ ਸਤ ਵਚਨ। ਸ਼ਿਵ ਜੀ ਨੇ ਅਮਰ ਕਥਾ ਪ੍ਰਾਰੰਭ ਕਰ ਦਿੱਤੀ, ਪਾਰਵਤੀ ਹੁੰਗਾਰਾ ਦਿੰਦੀ ਰਹੀ। ਕਥਾ ਸੁਣਦਿਆਂ ਸੁਣਦਿਆਂ ਪਾਰਵਤੀ ਤਾਂ ਸੌਂ ਗਈ, ਅਤੇ ਸਾਧ ਸੰਗਤ ਜੀ ਲਾਗੇ ਤੋਤੇ ਦਾ ਸੁੱਕਿਆ ਪਿਆ ਆਂਡਾ ਸੀ, ਅਮਰ ਕਥਾ ਦੇ ਪ੍ਰਭਾਵ ਦੇ ਨਾਲ ਹਰਿਆ ਹੋ ਗਿਆ, ਵਿੱਚੋਂ ਬੱਚਾ ਪ੍ਰਗਟ ਹੋ ਗਿਆ। ਹੁਣ ਜਿਹੜਾ ਤੋਤੇ ਦਾ ਬੱਚਾ ਸੀ ਉਹ ਹੁੰਗਾਰਾ ਦਿੰਦਾ ਰਿਹਾ, ਪਾਰਵਤੀ ਸੌਂ ਗਈ, ਤੋਤੇ ਦਾ ਬੱਚਾ ਹੁੰਗਾਰਾ ਦਿੰਦਾ ਰਿਹਾ। ਜਿਸ ਵੇਲੇ ਕਥਾ ਸੰਪੂਰਨ ਹੋਈ, ਸ਼ਿਵ ਜੀ ਨੇ ਨੇਤਰ ਖੋਲ੍ਹੇ, ਕਿਉਂਕਿ ਨੇਤਰ ਬੰਦ ਕਰਕੇ ਕਥਾ ਸੁਣਾਉਂਦੇ ਸਨ, ਨੇਤਰ ਖੋਲ੍ਹੇ ਅਤੇ ਦੇਖਿਆ ਪਾਰਵਤੀ 'ਤੇ ਸੁੱਤੀ ਪਈ ਹੈ। ਜਗਾਇਆ, ਕਹਿਣ ਲੱਗੇ ਤੂੰ ਸੁੱਤੀ ਪਈ, ਹੰਗਾਰਾ ਕੌਣ ਦਿੰਦਾ ਸੀ? ਪਾਰਵਤੀ ਨੇ ਆਖਿਆ ਭਗਵਾਨ ਜੀ ਮੈਨੂੰ ਤਾਂ ਨੀਂਦ ਆ ਗਈ, ਪਤਾ ਨਹੀਂ ਕਦੋਂ ਨੀਂਦ ਆ ਗਈ, ਮੈਂ ਤਾਂ ਸੌਂ ਗਈ, ਹੁੰਗਾਰਾ ਕੌਣ ਦਿੰਦਾ ਸੀ ਮੈਨੂੰ ਵੀ ਪਤਾ ਨਹੀਂ। ਨੇੜੇ ਤੇੜੇ ਦੇਖਿਆ ਤੋਤਾ ਨਜ਼ਰ ਆਇਆ, ਸ਼ਿਵ ਜੀ ਕ੍ਰੋਧ ਵਿੱਚ ਆ ਗਏ, ਤਰਸੂਲ ਚੱਕ ਲਿਆ, ਕਹਿਣ ਲੱਗੇ ਤਰਸੂਲ ਦੇ ਨਾਲ ਇਸ ਤੋਤੇ ਦਾ ਸਿਰ ਵੱਢ ਦਿਆਂਗਾ, ਮਾਰ ਦਿਆਂਗਾ, ਇਸ ਨੇ ਮੇਰੀ ਕਥਾ ਕਿਉਂ ਸੁਣੀ? ਹੁਣ ਤੋਤਾ ਅੱਗੇ ਅੱਗੇ ਉੱਡਦਾ ਆਉਂਦਾ, ਸ਼ਿਵ ਜੀ ਤਰਸੂਲ ਲੈ ਕੇ ਪਿੱਛੇ ਪਿੱਛੇ ਭੱਜੇ ਆਉਂਦੇ ਨੇ। ਅਤੇ ਸਾਧ ਸੰਗਤ ਜੀ, ਇਸ ਪ੍ਰਕਾਰ ਰਿਖੀ ਵੇਦ ਵਿਆਸ ਦੀ ਜੀ ਇਸਤਰੀ, ਜੋ ਗੰਗਾ ਦੇ ਕਿਨਾਰੇ ਸੀ, ਇਸ਼ਨਾਨ ਕੀਤਾ ਹੋਇਆ ਸੀ, ਮੂੰਹ ਅੱਡ ਕਰਕੇ ਖੋਲ੍ਹ ਕਰਕੇ ਉਬਾਸੀ ਲਈ, ਜਿਹੜਾ ਤੋਤਾ ਸੀ ਨਾ ਪਵਨ ਰੂਪ ਹਵਾ ਰੂਪ ਹੋ ਕਰਕੇ ਮੁੱਖ ਰਾਹੀਂ ਪੇਟ ਦੇ ਅੰਦਰ ਪ੍ਰਵੇਸ਼ ਕਰ ਗਿਆ। ਜਦੋਂ ਪੇਟ ਦੇ ਅੰਦਰ ਪ੍ਰਵੇਸ਼ ਕਰ ਗਿਆ, ਹੁਣ ਸ਼ਿਵ ਜੀ ਨੇ ਸੋਚਿਆ ਇਸਤਰੀ ਦਾ ਇਸਤਰੀ ਨੂੰ ਮਾਰਾਂ ਤਾਂ ਤੋਤਾ ਮਰੇਗਾ, ਨਹੀਂ ਤਾਂ ਮਾਰਿਆ ਨਹੀਂ ਜਾਵੇਗਾ, ਪੇਟ 'ਚੋਂ ਬਾਹਰ ਕਿਵੇਂ ਕੱਢਾਂ? ਸੋ ਇਸਤਰੀ ਨੂੰ ਕਿਵੇਂ ਮਾਰਾਂ, ਕਿਵੇਂ ਵਾਰ ਕਰਾਂ? ਅਤੇ ਇਸ ਵੇਲੇ ਉਹਨਾਂ ਦੀ ਝੁੱਗੀ ਦੇ ਸਾਹਮਣੇ ਚੌਂਕੜਾ ਮਾਰ ਕੇ ਬੈਠ ਗਿਆ। ਕਹਿੰਦਾ ਤੋਤਾ ਜਨਮ ਲੈ ਕੇ ਜਦੋਂ ਇਸਤਰੀ ਤੋਂ ਪ੍ਰਗਟ ਹੋਵੇਗਾ ਉਦੋਂ ਹੀ ਮਾਰਾਂਗਾ। 12 ਸਾਲ ਸ਼ਿਵ ਜੀ ਰਿਖੀ ਵੇਦ ਵਿਆਸੀ ਵਿਆਸ ਜੀ ਦੇ ਝੁੱਗੀ ਦੇ ਸਾਹਮਣੇ ਚੌਂਕੜਾ ਮਾਰ ਕੇ ਬੈਠਾ ਰਿਹਾ, ਤੋਤਾ ਜਨਮ ਲੈ ਕੇ ਤੇ ਬਾਹਰ ਆਵੇਗਾ, ਇਹਨਾਂ ਫਿਰ ਮਾਰ ਦਿਆਂਗਾ। ਤੇ ਸਾਧ ਸੰਗਤ ਜੀ, 12 ਸਾਲਾਂ ਤੱਕ ਤੋਤੇ ਨੇ ਫਿਰ ਜਨਮ ਹੀ ਨਹੀਂ ਲਿਆ, ਮਾਤਾ ਦੇ ਉਦਰ ਵਿੱਚ ਹੀ ਰਿਹਾ। ਫਿਰ ਰਿਖੀ ਵੇਦ ਵਿਆਸ ਜੀ ਦੀ ਘਰਵਾਲੀ ਨੇ ਪਰਮੇਸ਼ਰ ਜੀ ਦੇ ਸਨਮੁਖ ਬੇਨਤੀਆਂ ਕੀਤੀਆਂ, ਪਰਮੇਸ਼ਰ ਜੀ ਬੱਚਾ ਤੇ 9 ਮਹੀਨੇ ਵਿੱਚ ਪੈਦਾ ਹੋ ਜਾਂਦਾ ਹੈ, ਪਰ ਇਹ ਕੈਸਾ ਕੁੱਖ ਵਿੱਚ ਬੱਚਾ ਪ੍ਰਵੇਸ਼ ਕੀਤਾ, 12 ਸਾਲ ਹੋ ਗਏ, ਇੰਨਾ ਭਾਰ ਵੱਧ ਗਿਆ, ਮੇਰੇ ਹੱਡ ਸੌਖੇ ਕਰੋ, ਮੇਰੀ ਜਾਨ ਛਡਾਓ। ਭਗਵਾਨ ਜੀ ਨੇ ਸੁਖਦੇਵ ਮੁਨੀ ਨੂੰ, ਜੋ ਪੇਟ ਦੇ ਵਿੱਚ ਸੀ, ਮਾਤਾ ਦੇ ਉਦਰ ਵਿੱਚ, ਭਾਖਿਆ ਕੀਤੀ ਤੂੰ ਜਨਮ ਲੈ। ਕਹਿਣ ਲੱਗਾ ਭਗਵਾਨ ਜੀ ਮੈਂ ਨਹੀਂ ਜਨਮ ਲੈਣਾ, ਮੈਂ ਦੁਨੀਆਂ ਵਿੱਚ ਨਹੀਂ ਆਉਣਾ, ਮੈਂ ਇੱਥੇ ਹੀ ਚੰਗਾ। ਪੁੱਛਿਆ ਤੂੰ ਇੱਥੇ ਮਾਤਾ ਦੇ ਉਦਰ ਵਿੱਚ ਰਹਿਣਾ ਕਿਉਂ ਚਾਹੁੰਦਾ? ਕਹਿੰਦਾ ਜੀ ਇੱਥੇ ਮਾਇਆ ਦਾ ਪ੍ਰਭਾਵ ਨਹੀਂ, ਮੈਂ ਆਪ ਜੀ ਦੀ ਭਗਤੀ ਕਰਦਾ, ਬੰਦਗੀ ਕਰਦਾ ਹਾਂ, ਜੇ ਮੈਂ ਜਨਮ ਲੈ ਕੇ ਬਾਹਰ ਦੁਨੀਆਂ ਵਿੱਚ ਆ ਗਿਆ ਮਾਇਆ ਨੇ ਪ੍ਰਭਾਵ ਪੈ ਲੈਣਾ। ਫਿਰ ਭਗਵਾਨ ਜੀ ਨੂੰ ਕਹਿ, ਭਗਵਾਨ ਜੀ ਨੇ ਫਿਰ ਕਿਹਾ ਜਨਮ ਤੇ ਲੈਣਾ ਹੀ ਪੈਣਾ, ਤੇ ਆਖਿਆ ਜੇ ਮੈਨੂੰ ਜਨਮ ਜ਼ਰੂਰ ਦੇਣਾ ਫਿਰ ਮਾਇਆ ਦਾ ਪ੍ਰਭਾਵ ਰੋਕ ਦਿਓ, ਜਦੋਂ ਮੈਂ ਜਨਮ ਲਵਾਂ ਮਾਇਆ ਦਾ ਪ੍ਰਭਾਵ ਨਾ ਮੇਰੇ 'ਤੇ ਪਵੇ। ਭਗਵਾਨ ਜੀ ਨੇ ਕਿਹਾ ਜੀ ਸਤ ਬਚਨ, ਤੇਰੇ 'ਤੇ ਮਾਇਆ ਪ੍ਰਭਾਵ ਨਹੀਂ ਪਾਵੇਗੀ, ਅਸੀਂ ਮਾਇਆ ਰੋਕ ਦਿੰਦੇ ਹਾਂ। ਕੁਛ ਪਲਾਂ ਵਾਸਤੇ ਪਰਮੇਸ਼ਰ ਜੀ ਨੇ ਮਾਇਆ ਦਾ ਪ੍ਰਭਾਵ ਰੋਕ ਦਿੱਤਾ, ਸੁਖਦੇਵ ਮੁਨੀ ਜੀ ਨੇ ਜਨਮ ਲਿਆ। ਸੁਖ ਨਾਮ ਤੋਤੇ ਦਾ, ਦੇਵ ਨਾਮ ਪ੍ਰਕਾਸ਼ ਰੂਪ ਦਾ, ਜੋ ਤੋਤੇ ਤੋਂ ਪ੍ਰਕਾਸ਼ ਰੂਪ ਹੋ ਗਿਆ ਸੋ ਕਹੀਏ ਸੁਖਦੇਵ। ਸਾਧ ਸੰਗਤ ਜੀ, 12 ਸਾਲਾਂ ਦੇ ਬਾਲਕ ਦੇ ਰੂਪ ਵਿੱਚ ਜਨਮ ਲਿਆ, ਜਨਮ ਲੈਂਦਿਆਂ ਸਾਰ ਜੰਗਲ ਦੇ ਵਿੱਚ ਤਪੱਸਿਆ ਕਰਨ ਚਲਿਆ ਗਿਆ, ਕਿਉਂਕਿ ਮਾਇਆ ਨੇ ਪ੍ਰਭਾਵ ਹੀ ਨਹੀਂ ਪਾਇਆ। ਮਾਤਾ ਤੱਕਦੀ ਰਹਿ ਗਈ, ਕੈਸੇ ਬਾਲਕ ਨੇ ਜਨਮ ਲਿਆ, ਨਾ ਲਾਡ ਕੀਤਾ, ਨਾ ਗੋਦੀ 'ਚ ਖਡਾਇਆ, ਨਾ ਇਸ ਪ੍ਰਕਾਰ ਇਸ ਦਾ ਮਸਤਕ ਚੁੰਮਿਆ, ਜਨਮ ਲੈਂਦਿਆਂ ਤਪੱਸਿਆ ਕਰਨ ਵਾਸਤੇ ਜੰਗਲ ਵਿੱਚ ਚਲਿਆ ਗਿਆ। ਉਸ ਸਮੇਂ ਦੇ ਵਿੱਚ ਜਿੰਨੇ ਬਾਲਕਾਂ ਨੇ ਜਨਮ ਲਿਆ ਮਾਇਆ ਪਰਮੇਸ਼ਰ ਜੀ ਨੇ ਰੋਕੀ ਹੋਣ ਕਰਕੇ ਸਾਰੇ ਸਿੱਧ ਪੁਰਖ ਹੋਏ ਨੇ। ਸਾਧ ਸੰਗਤ ਜੀ, ਜੰਗਲ ਵਿੱਚ ਜਾ ਕੇ ਸਮਾਧੀ ਲਾ ਲਈ, ਬੰਦਗੀ ਕਰਨ ਲੱਗਾ, ਤਪੱਸਿਆ ਕਰਨ ਲੱਗਾ, ਬੈਠੇ ਬੈਠੇ ਦੀਆਂ ਜਟਾਵਾਂ ਲੰਬੀਆਂ ਲੰਬੀਆਂ ਵੱਧ ਗਈਆਂ, ਉੱਠਿਆ ਹੀ ਨਹੀਂ, ਐਸਾ ਚੌਂਕੜਾ ਮਾਰਿਆ ਸਮਾਧੀ ਲਈ, ਉੱਠਿਆ ਹੀ ਨਹੀਂ। ਕਿੰਨੇ ਸਾਲ ਸਮਾਧੀ ਵਿੱਚ ਬੈਠਿਆਂ ਬਤੀਤ ਹੋ ਗਏ, ਲੰਬੇ ਲੰਬੇ ਕੇਸ ਹੋ ਗਏ, ਕੇਸਾਂ ਦੀਆਂ ਜਟਾਵਾਂ ਬਣ ਗਈਆਂ, ਜਟਾਵਾਂ ਦੇ ਵਿੱਚ ਪੰਛੀਆਂ ਨੇ ਆਲਣੇ ਪਾ ਲਏ, ਨਰ ਅਤੇ ਮਾਦਾ ਪੰਛੀਆਂ ਨੇ ਆਲਣੇ ਪਾ ਲਏ। ਇੱਕ ਪੰਛੀ ਦੂਸਰੇ ਨੂੰ ਕਹਿਣ ਲੱਗਾ ਅਸੀਂ ਇਸ ਮੁਨੀ ਦੀਆਂ ਜਟਾਵਾਂ ਵਿੱਚ ਆਲਣਾ ਤੇ ਪਾ ਲਿਆ, ਪਰ ਇਹ ਮੁਨੀ ਨਗੁਰਾ ਹੈ, ਇਸ ਮੁਨੀ ਨੇ ਕਿਸੇ ਨੂੰ ਗੁਰੂ ਧਾਰਨ ਨਹੀਂ ਕੀਤਾ। ਤੇ ਨਗੁਰੇ ਦੀ ਸੰਗਤ ਕਰਨ ਦਾ ਭਾਵ ਹੈ ਨਰਕਾਂ ਦੇ ਰਸਤੇ ਪੈ ਜਾਣਾ। ਨਗੁਰੇ ਦੀ ਸੰਗਤ ਕਰਦੇ ਹਾਂ, ਇਸ ਦੀਆਂ ਜਟਾਵਾਂ ਵਿੱਚ ਰਹਿੰਦੇ ਹਾਂ, ਕਿਧਰੇ ਨਰਕਾਂ 'ਚ ਹੀ ਨਾ ਪੈ ਜਾਈਏ, ਚੱਲ ਕਿਧਰੇ ਹੋਰ ਜਾ ਕੇ ਆਪਣਾ ਟਿਕਾਣਾ ਬਣਾਈਏ। ਇਵੇਂ ਕਹਿ ਕੇ ਦੋਵੇਂ ਪੰਛੀ ਉੱਡ ਗਏ ਤੇ ਸਾਧ ਸੰਗਤ ਜੀ ਸੁਖਦੇਵ ਮੁਨੀ ਆਪਣੇ ਘਰ ਆਇਆ, ਕਹਿਣ ਲੱਗਾ ਪਿਤਾ ਜੀ ਇਵੇਂ ਮੈਨੂੰ ਪੰਛੀਆਂ ਨੇ ਆਖਿਆ ਜੀ ਮੈਂ ਨਗੁਰਾ ਹਾਂ। ਤੇ ਇਸ ਵੇਲੇ ਵੇਦ ਵਿਆਸ ਜੀ ਨੇ ਆਖਿਆ ਪੁੱਤਰ ਗੱਲ ਤੇ ਸੱਚ ਹੈ, ਜਦੋਂ ਤੱਕ ਗੁਰੂ ਧਾਰਨ ਨਾ ਕਰੀਏ ਭਾਵੇਂ ਕੋਈ ਕਿੱਡਾ ਵੀ ਸਿੱਧ ਪੀਰ ਕਿਉਂ ਨਾ ਹੋ ਜਾਵੇ, ਸ਼ਕਤੀਆਂ ਦਾ ਮਾਲਕ ਕਿਉਂ ਨਾ ਹੋ ਜਾਵੇ, ਜਦੋਂ ਤੱਕ ਗੁਰੂ ਧਾਰਨ ਨਹੀਂ ਕਰਦਾ ਕਲਿਆਣ ਨਹੀਂ ਹੁੰਦੀ। ਨਗੁਰੇ ਨੂੰ ਦਰਗਾਹ ਵਿੱਚ ਢੋਈ ਨਹੀਂ ਮਿਲਦੀ ਭਾਵੇਂ ਕਿੱਡਾ ਵੀ ਸਿੱਧ ਜਤੀ ਕਿਉਂ ਨਾ ਹੋਵੇ। ਕਹਿਣ ਲੱਗਾ ਜੀ ਫਿਰ ਮੈਨੂੰ ਉਪਦੇਸ਼ ਦਿਓ, ਮੈਂ ਤੁਹਾਨੂੰ ਗੁਰੂ ਧਾਰਨ ਕਰਦਾ ਹੈ। ਵੇਦ ਵਿਆਸ ਜੀ ਉਪਦੇਸ਼ ਦਿੰਦੇ ਕਹਿੰਦਾ ਹੈ ਤੇ ਮੈਨੂੰ ਪਹਿਲਾਂ ਹੀ ਪਤਾ ਹੈ, ਦੂਜਾ ਬਚਨ ਕਰਦੇ ਫਿਰ ਟੋਕ ਦਿੰਦਾ ਕਹਿੰਦਾ ਹੈ ਤੇ ਮੈਨੂੰ ਪਹਿਲਾਂ ਹੀ ਪਤਾ ਹੈ। ਵੇਦ ਵਿਆਸ ਜੀ ਜਿੰਨਾ ਉਪਦੇਸ਼ ਦਿੰਦੇ ਨੇ ਵਿੱਚੋਂ ਹੀ ਟੋਕ ਕੇ ਕਹੀ ਜਾਂਦਾ ਮੈਨੂੰ ਪਹਿਲਾਂ ਹੀ ਪਤਾ ਹੈ। ਵੇਦ ਵਿਆਸ ਜੀ ਨੇ ਜਾਣਿਆ ਇਸ ਨੂੰ ਗਿਆਨ ਦਾ ਹੰਕਾਰ ਹੈ, ਇਸ ਕਰਕੇ ਮੇਰੇ ਕੋਲੋਂ ਉਪਦੇਸ਼ ਨਹੀਂ ਲਵੇਗਾ। ਫਿਰ ਕਹਿਣਾ ਕੀਤਾ ਸੁਖਦੇਵ ਪੁੱਤਰ ਤੇਰੇ ਗੁਰੂ ਧਾਰਨ ਯੋਗ ਕੇਵਲ ਤਾਂ ਕੇਵਲ ਮਿਥਲਾਪੁਰੀ ਦੇ ਰਾਜਾ ਜਨਕ ਜੀ ਨੇ, ਜਾ ਤਿੰਨਾਂ ਦੇ ਕੋਲੋਂ ਜਾ ਕਰਕੇ ਉਪਦੇਸ਼ ਲੈ, ਫਿਰ ਤੇਰਾ ਪਾਰ ਉਤਾਰਾ ਹੋਵੇਗਾ। ਪਿਤਾ ਦੀ ਆਗਿਆ ਪਾ ਕਰਕੇ ਚੱਲ ਪਿਆ। ਜਿਸ ਵੇਲੇ ਪੁੱਛਦਿਆਂ ਪਛਾਂਦਿਆਂ ਮਿਥਲਾਪੁਰੀ ਵਿੱਚ ਗਿਆ, ਰਾਜੇ ਜਨਕ ਦੇ ਜਾ ਕੇ ਦਰਸ਼ਨ ਕਰਨੇ ਨੇ। ਰਾਜੇ ਜਨਕ ਨੇ ਜਾਣਿਆ ਐਸਾ ਨਿਗੁਰਾ ਹੰਕਾਰੀ ਤੁਰਿਆ ਆਉਂਦਾ ਜਿਸਨੇ ਵੇਦ ਵਿਆਸ ਜੀ ਤੋਂ ਵੀ ਉਪਦੇਸ਼ ਨਹੀਂ ਲਿਆ। ਸਾਧ ਸੰਗਤ ਜੀ ਇਸ ਨੂੰ ਭਰਮਾਵਣੇ ਵਾਸਤੇ ਐਸੀ ਕਲਾ ਵਰਤਾਈਏ। ਜਿਸ ਵੇਲੇ ਇਹ ਦਰਸ਼ਨੀ ਦੁਆਰ ਦੇ ਵਿੱਚੋਂ ਮੁੱਖ ਦਰਵਾਜ਼ੇ ਦੇ ਵਿੱਚੋਂ ਅੱਗੇ ਦਰਸ਼ਨ ਕਰਨ ਵਾਸਤੇ ਰਾਜੇ ਨੂੰ ਮਿਲਣ ਵਾਸਤੇ ਚੱਲਿਆ, ਆਪਣੀ ਕੁਪੀਨ ਅਤੇ ਤੁੰਬੀ ਉਸ ਮੁੱਖ ਦਰਵਾਜ਼ੇ ਵਿੱਚ ਹੀ ਟੰਗ ਗਿਆ। ਜਿਸ ਵੇਲੇ ਦਰਸ਼ਨ ਕਰਨ ਵਾਸਤੇ ਪੁੱਜਿਆ, ਮਨ ਦੇ ਵਿੱਚ ਭਾਵ ਆਇਆ ਰਾਜਾ ਗ੍ਰਸਥੀ ਹੈ, ਮੈਂ ਇਸ ਪ੍ਰਕਾਰ ਬਾਲ ਬ੍ਰਹਮਚਾਰੀ ਹਾਂ, ਮੈਂ ਗ੍ਰਸਥੀ ਨੂੰ ਗੁਰੂ ਕਿਵੇਂ ਧਾਰਨ ਕਰਾਂ। ਜਦੋਂ ਹੰਕਾਰ ਆ ਗਿਆ ਤੇ ਰਾਜੇ ਜਨਕ ਨੇ ਕਲਾ ਵਰਤਾ ਦਿੱਤੀ, ਯੋਗ ਅਗਨੀ ਦੁਆਰਾ ਸ਼ਹਿਰ ਨੂੰ ਜਲਾਉਣ ਲੱਗਾ। ਸਾਰੇ ਸਿਪਾਹੀਆਂ ਨੂੰ ਪ੍ਰਤੀਤ ਹੋਇਆ, ਦੌੜੇ ਆਏ, ਆ ਕੇ ਦੱਸਿਆ ਰਾਜਨ ਸ਼ਹਿਰ ਨੂੰ ਅੱਗ ਲੱਗ ਗਈ ਏ, ਸ਼ਹਿਰ ਸੜਦਾ ਪਿਆ, ਜਿਵੇਂ ਆਪ ਜੀ ਦਾ ਹੁਕਮ ਹੋਵੇ ਬਚਾ ਕਰੀਏ। ਰਾਜੇ ਨੇ ਆਖਿਆ ਨਹੀਂ ਭਾਈ, ਪਰਮੇਸ਼ਰ ਜੀ ਦੀ ਇੱਛਾ ਅਨੁਸਾਰ ਹੀ ਸੜ ਰਿਹਾ, ਇਹ ਪਰਮੇਸ਼ਰ ਜੀ ਦੀ ਰਜਾ ਹੈ, ਜੇ ਪਰਮੇਸ਼ਰ ਜੀ ਨੂੰ ਸ਼ਹਿਰ ਸਾੜਨਾ ਪਾਉਂਦਾ ਤੇ ਸੜਨ ਦਿਓ। ਤੇ ਇਸ ਵੇਲੇ ਥੋੜੀ ਦੇਰ ਬਾਅਦ ਫਿਰ ਦੌੜੇ ਆਏ, ਜਿਹੜੀ ਅੱਗ ਹੈ ਉਹ ਮਹੱਲਾ ਦੇ ਨੇੜੇ ਪਹੁੰਚ ਗਈ ਹੈ। ਤੇ ਰਾਜੇ ਨੇ ਆਖਿਆ ਜਿਵੇਂ ਪਰਮੇਸ਼ਰ ਜੀ ਦੀ ਰਜਾ ਹੋਣ ਦਿਓ। ਤੀਜੀ ਵਾਰ ਫਿਰ ਨੌਕਰ ਆਏ, ਆ ਕੇ ਦੱਸਿਆ ਜੀ ਮੁੱਖ ਦਰਵਾਜ਼ੇ ਤੱਕ ਅੱਗ ਪਹੁੰਚ ਗਈ ਹੈ, ਮਹਿਲਾ ਨੂੰ ਅੱਗ ਲੱਗ ਗਈ ਏ। ਰਾਜਾ ਕਹਿੰਦਾ ਜੇ ਪਰਮੇਸ਼ਰ ਜੀ ਦੀ ਰਜਾ ਐਵੇਂ ਹੈ ਫਿਰ ਸੜਨ ਦਿਓ। ਤੇ ਜਿਹੜਾ ਸੁਖਦੇਵ ਮੁਨੀ ਸੀ ਨਾ ਰਾਜੇ ਕੋਲੋਂ ਫਿਰ ਮੁੱਖ ਦਰਵਾਜ਼ੇ ਵੱਲ ਨੂੰ ਭੱਜ ਪਿਆ। ਰਾਜੇ ਨੇ ਆਵਾਜ਼ ਮਾਰੀ ਸੁਖਦੇਵ ਕਿੱਥੇ ਚੱਲਿਆ? ਕਹਿੰਦਾ ਜੀ ਮੇਰੀ ਤੁੰਬੀ ਤੇ ਕੁਪੀਨ ਮੁੱਖ ਦਰਵਾਜ਼ੇ ਵਿੱਚ ਟੰਗੀ, ਸੜ ਨਾ ਜਾਵੇ। ਤੇ ਰਾਜੇ ਜਨਕ ਨੇ ਆਖਿਆ ਤੂੰ ਮੇਰੇ ਤੇ ਸ਼ੰਕਾ ਕਰਦਾ ਸੀ ਇਹ ਗ੍ਰਸਥੀ ਹੈ, ਗੁਰੂ ਕਿਵੇਂ ਧਾਰਨ ਕਰਾਂ, ਦੱਸ ਹੁਣ ਗ੍ਰਸਥੀ ਤੂੰ ਆ ਕਿ ਮੈਂ ਹਾਂ। ਗ੍ਰਸਥੀ ਨੂੰ ਮੋਹ ਹੁੰਦਾ ਨਾ, ਮੋਹ ਦਾ ਮਾਰਿਆ ਤੇ ਤੂੰ ਫਿਰਦਾ, ਮੇਰਾ ਸ਼ਹਿਰ ਸੜ ਗਿਆ, ਮੇਰੇ ਮਹੱਲ ਸੜ ਗਏ, ਮੇਰਾ ਰਾਜ ਸੜ ਗਿਆ, ਮੇਰਾ ਦਰਸ਼ਨੀ ਦਰਵਾਜ਼ਾ ਸੜ ਗਿਆ, ਮੈਂ ਪ੍ਰਵਾਹ ਨਾ ਕੀਤੀ ਤੇਰੀ ਤੁੰਬੀ ਤੇ ਕੁਪੀਨ ਪਈ, ਸੜ ਨਾ ਜਾਵੇ ਦੌੜਾ ਜਾਣਾ, ਮੋਹ ਦਾ ਮਾਰਾ ਤੂੰ ਆ ਕਿ ਮੈਂ ਆ। ਬੜਾ ਹੰਕਾਰ ਸੀ ਤੈਨੂੰ ਆਪਣੇ ਜਤੀ ਹੋਣ ਦੇ, ਤੂੰ ਤੇ ਮੋਹ ਦਾ ਮਾਰਿਆ, ਜਾ ਭੱਜਾ ਇੱਥੋਂ, ਤੇਰੇ ਵਰਗਾ ਚੇਲਾ ਮੈਨੂੰ ਨਹੀਂ ਚਾਹੀਦਾ। ਜਦੋਂ ਬਾਹਰ ਆ ਕੇ ਵੇਖਿਆ ਨਾ ਕਿਧਰੇ ਅੱਗ ਲੱਗੀ, ਨਾ ਕੋਈ ਰਾਜ ਭਾਗ ਸੜਿਆ, ਕੇਵਲ ਤਾਂ ਕੇਵਲ ਇਹ ਮਾਇਆ ਵਰਤਾਈ ਸੀ। ਇਸ ਪ੍ਰਕਾਰ ਮਾਇਆ ਸਮੇਟ ਲਈ, ਆਪਣੇ ਪਿਤਾ ਦੇ ਕੋਲ ਵਾਪਸ ਆਇਆ, ਕਹਿਣ ਲੱਗਾ ਪਿਤਾ ਮੈਂ ਤੇ ਆਪਣੇ ਹੰਕਾਰ ਦੇ ਵਿੱਚ ਮਸਤ ਸੀ, ਰਾਜੇ ਨੇ ਉਪਦੇਸ਼ ਨਹੀਂ ਦਿੱਤਾ। ਫਿਰ ਪਿਤਾ ਨੇ ਉਪਦੇਸ਼ ਦਿੱਤਾ, ਕਹਿਣਾ ਕੀਤਾ ਜਾ ਕੇ ਸੇਵਾ ਕਰ। ਰਾਜਾ ਜੱਗ ਕਰਦਾ, ਸਾਧੂ ਮਹਾਤਮਾ ਦੀ ਸੇਵਾ ਬੜੀ ਕਰਦਾ ਤੇ ਸਾਧੂ ਮਹਾਤਮਾ ਨੂੰ ਭੋਜਨ ਪ੍ਰਸ਼ਾਦਾ ਛਕਾ ਕੇ ਜਿੱਥੇ ਜੂਠੀਆਂ ਪਤਲਾਂ ਸੁੱਟਦਾ ਨਾ ਉੱਥੇ ਜਾ ਕੇ ਖਲੋ ਜਾ, ਜੂਠ ਤੇਰੇ ਸਿਰ ਵਿੱਚ ਪਏਗੀ, ਹੰਕਾਰ ਮਿਟ ਜਾਵੇਗਾ, ਫਿਰ ਰਾਜੇ ਤੋਂ ਉਪਦੇਸ਼ ਮਿਲੇਗਾ। ਜਿੱਥੇ ਸਾਧੂ ਜਨ ਮਹਾਤਮਾ ਭੋਜਨ ਛਕ ਕੇ ਪਤਲਾਂ ਸੁੱਟਦੇ ਸਨ ਉੱਥੇ ਆ ਕੇ ਖਲੋ ਗਿਆ ਤੇ 12 ਸਾਲ ਖਲੋਤਾ ਰਿਹਾ। 12 ਸਾਲ ਮਾਤਾ ਦੇ ਉਦਰ ਵਿੱਚ ਰਿਹਾ, 24 ਸਾਲ ਜੰਗਲ ਵਿੱਚ ਸਮਾਧੀ ਲਾ ਕੇ ਸਮਾਧੀ 'ਚ ਬੈਠਾ ਰਿਹਾ, ਜਦੋਂ ਜੜਾਵਾਂ ਵਿੱਚ ਪੰਛੀਆਂ ਨੇ ਆਲਣੇ ਪਾ ਲਏ, 12 ਸਾਲ ਫਿਰ ਜੂਠ ਵਿੱਚ ਆ ਕੇ ਖਲੋਤਾ ਰਿਹਾ। ਸਤਿਗੁਰੂ ਜੀ ਦੀ ਗੁਰਬਾਣੀ ਦੇ ਬਚਨ ਨੇ ਜੂਠਨ ਜੂਠ ਪਾਈ ਸਿਰ ਉੱਪਰ ਖਿਨ ਮਨੁਆ ਤਿਲ ਨਾ ਡੁਲਾਵੈ ਗੋ। 12 ਸਾਲ ਰਾਜੇ ਦੇ ਸਿਪਾਹੀ ਸਾਧੂ ਮਹਾਤਮਾ ਦੀਆਂ ਪਤਲਾਂ ਉੱਪਰ ਸੁੱਟਦੇ ਰਹੇ, ਪਤਲਾਂ ਦੇ ਵਿੱਚ ਹੀ ਦੱਬਿਆ ਗਿਆ। ਰਾਜੇ ਨੇ ਜਾਣਿਆ ਹੁਣ ਹੰਕਾਰ ਨਹੀਂ ਰਿਹਾ, ਨੌਕਰਾਂ ਨੂੰ ਹੁਕਮ ਦਿੱਤਾ ਜਾਓ ਹੁਣ ਪਤਲਾਂ ਹਟਾ ਕੇ ਵਿੱਚੋਂ ਕੱਢ ਕੇ ਇਸ਼ਨਾਨ ਕਰਵਾ ਕੇ ਲੈ ਕੇ ਆਓ। ਇਸ਼ਨਾਨ ਕਰਵਾ ਕੇ ਲੈ ਕੇ ਆਏ, ਫਿਰ ਪਰਚਾ ਪਾ ਦਿੱਤਾ, ਤੇਲ ਦੀ ਭਰੀ ਹੋਈ ਥਾਲੀ ਹੱਥ ਵਿੱਚ ਫੜਾ ਦਿੱਤੀ। ਸੁਖਦੇਵ ਜਾਂ ਸਾਰੇ ਸ਼ਹਿਰ ਦੇ ਦੁਆਲੇ ਚੱਕਰ ਲਾ ਕੇ ਆ, ਜੇ ਇੱਕ ਵੀ ਬੂੰਦ ਤੇਲ ਡੁੱਲ ਗਿਆ ਫਿਰ ਉਪਦੇਸ਼ ਨਹੀਂ ਦੇਵਾਂਗਾ। ਸਾਰੇ ਸ਼ਹਿਰ ਦੇ ਅੰਦਰ ਰੰਗ ਤਮਾਸ਼ੇ ਲਾ ਦਿੱਤੇ, ਕਿੱਧਰੇ ਘੋਲ ਹੋ ਰਹੇ ਨੇ, ਕਿੱਧਰੇ ਕਬੱਡੀਆਂ ਹੋ ਰਹੀਆਂ ਨੇ, ਕਿੱਧਰੇ ਨੱਟਬਾਜ਼ੀ ਪਾ ਰਹੇ ਨੇ, ਕਿੱਧਰੇ ਨ੍ਰਿਤਕਾਰੀਆਂ ਹੋ ਰਹੀਆਂ ਨੇ। ਲੋਕ ਖਹਿ ਖਹਿ ਕੇ ਇਸ ਦੇ ਨਾਲ ਲੰਘਦੇ ਨੇ, ਪਰ ਥਾਲ ਦੇ ਵਿੱਚ ਇਸਨੇ ਧਿਆਨ ਟਿਕਾਇਆ ਹੋਇਆ, ਧਿਆਨ ਨੂੰ ਡੁਲਾਉਂਦਾ ਨਹੀਂ। ਸਾਰੇ ਸ਼ਹਿਰ ਦਾ ਚੱਕਰ ਕੱਢ ਕੇ ਰਾਜੇ ਦੇ ਕੋਲ ਆਇਆ। ਰਾਜੇ ਨੇ ਆਖਿਆ, ਸ਼ਹਿਰ ਦੇ ਵਿੱਚ ਇੰਨੇ ਰਾਗ ਰੰਗ ਸਨ, ਇੰਨੀਆਂ ਕਬੱਡੀਆਂ ਘੋਲ ਸਨ, ਇੰਨੀਆਂ ਨ੍ਰਿਤਕਾਰੀਆਂ ਬਾਜੀਆਂ ਸਨ, ਤੂੰ ਵੇਖੀਆਂ ਨਹੀਂ? ਕਹਿਣ ਲੱਗਾ, ਜੀ ਜੇ ਉੱਧਰ ਵੇਖਦਾ ਤੇਲ ਡੁੱਲ ਜਾਣਾ ਸੀ, ਪਹਿਲਾਂ ਮਸਾਂ ਹੀ ਆਪ ਜੀ ਦੀ ਨਜ਼ਰ ਪ੍ਰਵਾਨ ਚੜਿਆ, ਹੁਣ ਹੋਰ ਦੇਰੀ ਨਹੀਂ ਕਰ ਸਕਦਾ ਗੁਰੂ ਧਾਰਨ ਕਰਨ ਵਿੱਚ। ਰਾਜੇ ਨੇ ਸਾਧ ਸੰਗਤ ਜੀ ਫਿਰ ਯੋਗ ਅਧਿਕਾਰੀ ਜਾਣ ਕੇ ਉਪਦੇਸ਼ ਦਿੱਤਾ। ਇਸ ਪ੍ਰਕਾਰ ਇਹ ਸੁਖਦੇਵ ਮੁਨੀ ਫਿਰ ਬਿਲਕੁਲ ਮਾਇਆ ਤੋਂ ਅਸੰਗ ਤੇ ਅਤੀਤ ਹੋਇਆ ਹੈ। ਭਗਤ ਸਾਹਿਬ ਜੀ ਬਚਨ ਕਰਦੇ ਨੇ, ਜਾਗੈ ਸੁਖਦੇਵ। ਇਸ ਪ੍ਰਕਾਰ ਰਾਜੇ ਜਨਕ ਤੋਂ ਉਪਦੇਸ਼ ਲੈ ਕੇ ਉਸ ਨੂੰ ਗੁਰੂ ਧਾਰਨ ਕਰਕੇ ਗਿਆਨ ਜਾਗ੍ਰਿਤ ਅਵਸਥਾ ਦੇ ਵਿੱਚ ਬ੍ਰਹਮ ਗਿਆਨੀ ਸੁਖਦੇਵ ਜਾਗਿਆ ਹੈ ਜੀਓ।
1: ਹਰ ਆਕੂਰ
0: ਭਾਈ, ਇਸੇ ਪ੍ਰਕਾਰ ਦੁਆਪਰ ਯੁੱਗ ਦੇ ਵਿੱਚ ਅਕਰੂਰ ਭਗਤ ਜੀ ਹੋਏ ਨੇ, ਜੋ ਰਿਸ਼ਤੇ ਦੇ ਵਿੱਚ ਕ੍ਰਿਸ਼ਨ ਜੀ ਦੇ ਚਾਚਾ ਜੀ ਲੱਗਦੇ ਸਨ। ਰਾਜੇ ਕੰਸ ਦੇ ਦਰਬਾਰ ਦੇ ਵਿੱਚ ਇਹ ਵੱਡੇ ਮੁਰਾਤਬੇ ਦੇ ਵੱਡੇ ਪਦ ਤੇ ਨੌਕਰੀ ਕਰਿਆ ਕਰਦੇ ਸਨ, ਪਰ ਉੱਥੇ ਦੇ ਹੋਣ ਵਾਲੇ ਪਾਪਾਂ ਤੋਂ ਬਿਲਕੁਲ ਅਸੰਗ, ਕਿਉਂਕਿ ਇਹਨਾਂ ਦੇ ਕੋਲ ਇੱਕ ਕੌਸਤਕ ਮਣੀ ਸੀ, ਜਿਸ ਦੇ ਕਰਕੇ ਇਹਨਾਂ ਦੇ ਉੱਪਰ ਪੁੰਨ ਪਾਪ ਕੋਈ ਅਸਰ ਨਹੀਂ ਸੀ ਕਰਦਾ। ਇਹ ਕੌਸਤਕ ਮਣੀ ਐਸੀ ਹੋਇਆ ਕਰਦੀ ਸੀ, ਜਿਹੜਾ ਵੀ ਇਸ ਨੂੰ ਧਾਰਨ ਕਰਦਾ ਸੀ ਉਹੀ ਮਰ ਜਾਂਦਾ ਸੀ। ਅੱਠ ਨੌ ਇਨਸਾਨ, ਅੱਠ ਨੌ ਬੰਦੇ ਇਸ ਕੌਸਤਕ ਮਣੀ ਨੂੰ ਧਾਰਨ ਕਰਨ ਵਾਲੇ ਪਹਿਲਾਂ ਮਰ ਚੁੱਕੇ ਸਨ, ਪਰ ਜਦੋਂ ਇਹ ਅਕਰੂਰ ਜੀ ਦੇ ਕੋਲ ਆਈ ਤੇ ਇਹਨਾਂ ਦਾ ਵਾਲ ਵੀ ਵਿੰਗਾ ਨਾ ਹੋਇਆ। ਕਿਉਂ ਨਾ ਹੋਇਆ? ਸਵਾਸ ਸਵਾਸ ਦੇ ਨਾਲ ਭਜਨ ਕਰਦੇ ਸਨ, ਸਿਮਰਨ ਕਰਦੇ ਸਨ ਅਕਰੂਰ ਜੀ, ਤੇ ਜੇ ਕੋਈ ਸਵਾਸ ਬਿਰਥਾ ਹੋਵੇ ਨਾਮ ਤੋਂ ਖਾਲੀ ਤਾਂ ਹੀ ਕਾਲ ਆ ਕੇ ਮਾਰੇ ਨਾ। ਸੋ ਇਸ ਪ੍ਰਕਾਰ ਕੌਸਤਕ ਮਣੀ ਦੇ ਪ੍ਰਭਾਵ ਕਰਕੇ ਕਾਲ ਨੇ ਨਹੀਂ ਮਾਰਿਆ, ਬਲਕਿ ਇਸੇ ਪ੍ਰਕਾਰ ਬਚਨ ਆਉਂਦੇ ਨੇ ਕਿ ਕਈ ਮਣ ਸੋਨਾ ਕੌਸਤਕ ਮਣੀ ਦੇ ਪ੍ਰਭਾਵ ਕਰਕੇ ਜਦੋਂ ਧੁੱਪ ਵਿੱਚ ਰੱਖ ਦਿੰਦੇ ਸੋਨਾ ਪ੍ਰਗਟ ਹੁੰਦਾ। ਕਈ ਮਣ, ਕਿਸੇ ਨੇ 10 ਮਣ, ਕਿਸੇ ਨੇ 100 ਮਣ ਲਿਖਿਆ। ਸੋ 100-100 ਮਣ ਸੋਨਾ ਹਰ ਰੋਜ਼ ਕੌਸਤਕ ਮਣੀ ਤੋਂ ਪ੍ਰਾਪਤ ਹੁੰਦਾ ਸੀ। ਉਹ ਸਾਰਾ ਸੋਨਾ ਦਾਨ ਕਰਦਿਆ ਕਰਦੇ ਸਨ, ਵੰਡਦਿਆ ਕਰਦੇ ਸਨ ਅਕਰੂਰ ਜੀ। ਸਾਧ ਸੰਗਤ ਜੀ, ਜਿਸ ਵੇਲੇ ਧਨੁੱਖ ਜੱਗ ਕੀਤਾ, ਕੰਸ ਨੇ ਸੁਨੇਹਾ ਭੇਜਿਆ, ਅਕਰੂਰ ਜੀ ਜਾਓ, ਜਾ ਕੇ ਕ੍ਰਿਸ਼ਨ ਜੀ ਨੂੰ ਬੁਲਾ ਕੇ ਲੈ ਕੇ ਆਓ, ਉਹ ਵੀ ਧਨੁੱਖ ਜੱਗ ਦੇ ਅੰਦਰ ਸ਼ਾਮਿਲ ਹੋਣ। ਦੇਸ਼ ਭਰ ਚੋਂ ਪਹਿਲਵਾਨ ਆਉਣਗੇ, ਘੋਲ ਹੋਣਗੇ, ਕ੍ਰਿਸ਼ਨ ਜੀ ਵੀ ਆ ਕੇ ਘੋਲ ਕਰਨ ਤੇ ਆਪਣਾ ਬਲ ਵਿਖਾਉਣ। ਅਕਰੂਰ ਜੀ ਪਹਿਲਾਂ ਹੀ ਦਰਸ਼ਨ ਕਰਨੇ ਲੋਚਦੇ ਸਨ, ਰੱਥ ਦੇ ਉੱਪਰ ਅਸਵਾਰ ਨੇ, ਮਥੁਰਾ ਤੋਂ ਇਸ ਪ੍ਰਕਾਰ ਕ੍ਰਿਸ਼ਨ ਵੱਲ ਨੂੰ ਚੱਲ ਪਏ ਨੇ ਉਸ ਨੂੰ ਲੈਣ ਵਾਸਤੇ। ਤੇ ਸਾਧ ਸੰਗਤ ਜੀ ਰਸਤੇ ਵਿੱਚ ਵਿਚਾਰਾਂ ਕਰਦੇ ਜਾਂਦੇ ਨੇ, ਮੈਂ ਕ੍ਰਿਸ਼ਨ ਜੀ ਦੇ ਚਰਨਾਂ ਦੇ ਉੱਪਰ ਸਿਰ ਰੱਖਾਂਗਾ, ਕ੍ਰਿਸ਼ਨ ਜੀ ਮੇਰੇ ਸੀਸ ਦੇ ਉੱਪਰ ਆਪਣਾ ਹੱਥ ਰੱਖਣਗੇ, ਕ੍ਰਿਸ਼ਨ ਜੀ ਮੈਨੂੰ ਪਿਆਰ ਕਰਨਗੇ। ਇਵੇਂ ਕ੍ਰਿਸ਼ਨ ਪਿਆਰ ਦੇ ਵਿੱਚ ਜੁੜੇ ਹੋਏ ਕ੍ਰਿਸ਼ਨ ਜੀ ਦੇ ਘਰ ਪੁੱਜ ਗਏ। ਕ੍ਰਿਸ਼ਨ ਜੀ ਬਲਰਾਮ ਦੇ ਸਹਿਤ ਬਾਹਰੋਂ ਆਏ, ਇਹਨਾਂ ਨੇ ਆਪਣਾ ਸੀਸ ਕ੍ਰਿਸ਼ਨ ਜੀ ਦੇ ਚਰਨਾਂ ਦੇ ਉੱਪਰ ਰੱਖ ਦਿੱਤਾ। ਕ੍ਰਿਸ਼ਨ ਜੀ ਨੇ ਦੋਵਾਂ ਬਾਹਾਂ ਦੇ ਨਾਲ ਉਠਾ ਕਰਕੇ ਗਲਵਖੜੀ ਦੇ ਵਿੱਚ ਲੈ ਲਿਆ। ਇਸ ਪ੍ਰਕਾਰ ਸਾਧ ਸੰਗਤ ਜੀ ਬਹੁਤਾ ਪਿਆਰ ਕੀਤਾ। ਫਿਰ ਇਹਨਾਂ ਨੇ ਕੰਸ ਦਾ ਸੁਨੇਹਾ ਦਿੱਤਾ, ਕੰਸ ਦਾ ਸੁਨੇਹਾ ਪਾ ਕੇ ਕ੍ਰਿਸ਼ਨ ਜੀ ਇਸ ਪ੍ਰਕਾਰ ਕੰਸ ਦੇ ਬੁਲਾਵੇ 'ਤੇ ਤਿਸ ਦੀ ਪੁਰੀ ਵੱਲ ਨੂੰ ਚੱਲ ਪਏ ਨੇ। ਜਿਸ ਵੇਲੇ ਰਸਤੇ ਵਿੱਚ ਆ ਕਰਕੇ ਰੱਥ ਤੋਂ ਉਤਰ ਕੇ ਜਮਨਾ 'ਤੇ ਇਸ਼ਨਾਨ ਕੀਤਾ ਨਾ, ਅਕਰੂਰ ਜੀ ਦੇ ਮਨ ਵਿੱਚ ਬੜਾ ਪਛਤਾਵਾ ਹੋਇਆ, ਪਸ਼ਚਾਤਾਪ ਹੋਇਆ। ਮੈਂ ਜ਼ਾਲਮ ਹੰਕਾਰੀ ਰਾਜੇ ਦੇ ਕਹਿਣ 'ਤੇ ਕ੍ਰਿਸ਼ਨ ਜੀ ਨੂੰ ਉਸ ਦੀ ਪੁਰੀ ਵਿੱਚ ਲੈ ਕੇ ਚੱਲਿਆ, ਮਹਿਲਾਂ ਵਿੱਚ ਲੈ ਕੇ ਚੱਲਿਆ, ਜਿਸ ਨੇ ਪਹਿਲਾਂ ਪੂਤਨਾ ਵਰਗੀ ਵੱਡੀ ਦੈਂਤਨੀ ਅਤੇ ਕਿੰਨੇ ਦੈਂਤ ਭੇਜ ਕੇ ਕ੍ਰਿਸ਼ਨ ਜੀ ਨੂੰ ਮਾਰਨ ਦਾ ਯਤਨ ਕੀਤਾ ਹੈ। ਕਿਧਰੇ ਕ੍ਰਿਸ਼ਨ ਜੀ ਨੂੰ ਮਾਰ ਹੀ ਨਾ ਦੇਣ, ਜੇ ਮਾਰ ਦਿੱਤਾ ਤਾਂ ਇਹ ਪਾਪ ਮੇਰੇ ਸਿਰ 'ਤੇ ਆਵੇਗਾ। ਆਪਣੇ ਭਗਤ ਦੇ ਮਨ ਦੇ ਸੰਸੇ ਨੂੰ ਮੇਟਣ ਵਾਸਤੇ ਇਹਨਾਂ ਨਾ ਕ੍ਰਿਸ਼ਨ ਜੀ ਨੇ ਫਿਰ ਐਸਾ ਅਵਤਾਰ ਧਾਰਨ ਕੀਤਾ, ਅਰਥਾਤ ਐਸੇ ਸਰੂਪ ਵਿੱਚ ਦਰਸ਼ਨ ਦਿੱਤੇ ਜਿਸ ਦੇ ਹਜ਼ਾਰਾਂ ਮੁੱਖ ਨੇ, ਹਜ਼ਾਰਾਂ ਹੱਥ ਨੇ, ਹਜ਼ਾਰਾਂ ਪੈਰ ਨੇ, ਅਤੇ ਸੰਸਿਆਂ ਦੀ ਨਿਵਿਰਤੀ ਕਰ ਦਿੱਤੀ। ਕੋਈ ਪਹਿਲਵਾਨ ਸਾਨੂੰ ਜਿੱਤ ਨਹੀਂ ਸਕਦਾ ਅਤੇ ਕੰਸ ਦੇ ਸਮੇਤ ਕੋਈ ਰਾਜਾ ਸਾਨੂੰ ਮਾਰ ਨਹੀਂ ਸਕਦਾ। ਅਕਰੂਰ ਮਨ ਦੇ ਅੰਤਰ ਸੰਸਾ ਨਾ ਕਰ। ਇਵੇਂ ਦਿਵ ਸਰੂਪ ਦੇ ਦਰਸ਼ਨ ਦੇ ਕਰਕੇ ਨਾ ਅਤੇ ਸਾਧ ਸੰਗਤ ਜੀ ਇਸ ਦੇ ਅੰਦਰ ਪ੍ਰਕਾਸ਼ ਕਰ ਦਿੱਤਾ ਸੀ। ਅਤੇ ਭਗਤ ਕਬੀਰ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਅਰ ਅਕੂਰ ਭਾਈ, ਜਿੱਥੇ ਸੁਖਦੇਵ ਮੁਨੀ ਜਾਗਿਆ ਨਾ, ਉੱਥੇ ਅਕਰੂਰ ਭਗਤ, ਕ੍ਰਿਸ਼ਨ ਜੀ ਦਾ ਚਾਚਾ, ਗਿਆਨ ਜਾਗਰਤ ਅਵਸਥਾ ਨੂੰ ਪਾ ਕਰਕੇ ਜਾਗਦਾ ਹੋਇਆ ਹੈ।
1: ਹਣਵੰਤ ਜਾਗਾ ਧਰ ਲੰਕੂਰ,
0: ਫਿਰ ਹਣਵੰਤ ਹਨੂਮਾਨ ਪ੍ਰੇਮ ਜਾਗਰਤ ਅਵਸਥਾ ਦੇ ਅੰਦਰ ਜਾਗਿਆ, ਜਿਸ ਵੇਲੇ ਰਾਵਣ ਸੀਤਾ ਜੀ ਨੂੰ ਚੱਕ ਕੇ ਲੈ ਗਿਆ ਨਾ, ਫਿਰ ਖਬਰ ਲਿਆ ਕਰਕੇ ਹਨੂਮਾਨ ਨੇ ਦਿੱਤੀ ਹੈ ਧਰ ਲੰਕੂਰ। ਲੰਕੂਰ ਨਾਮ ਕੂਸ਼ ਦਾ, ਜਿਹੜਾ ਹਨੂਮਾਨ ਕੂਸ਼ ਨੂੰ ਧਾਰਨ ਵਾਲਾ ਸੀ, ਜਾ ਕਰਕੇ ਅਸ਼ੋਕ ਵਾਟਿਕਾ ਉਜਾੜ ਦਿੱਤੀ। ਜਿਸ ਵੇਲੇ ਰਾਵਣ ਦਾ ਪੁੱਤਰ ਇਸ ਨੂੰ ਫੜ ਕੇ ਲੈ ਗਿਆ ਨਾ, ਫਿਰ ਪੂਛ ਨੂੰ ਅੱਗ ਲਾ ਕਰਕੇ ਸਾੜਨ ਦਾ ਯਤਨ ਕੀਤਾ। ਸੋ ਇਸ ਪ੍ਰਕਾਰ ਇਸਨੇ ਪੂਛ ਦੇ ਨਾਲ ਲੰਕਾ ਨੂੰ ਸਾੜਿਆ, ਫਿਰ ਸਮੁੰਦਰ ਦੇ ਵਿੱਚ ਛਾਲ ਮਾਰ ਕੇ ਪੂਛ ਤੋਂ ਅੱਗ ਬੁਝਾਈ ਸੀ। ਸੋ ਭਗਤ ਸਾਹਿਬ ਜੀ ਬਚਨ ਕਰਦੇ ਨੇ, ਹਣਵੰਤ ਹਨੂਮਾਨ ਪ੍ਰੇਮ ਅਵਸਥਾ ਵਿੱਚ ਜਾਗਿਆ, ਜਿਸ ਨੇ ਪੂਛ ਨੂੰ ਧਾਰਨ ਕੀਤਾ, ਜਿਸ ਵੇਲੇ ਰਾਵਣ ਨੂੰ ਮਾਰ ਕੇ ਲੰਕਾ ਦੇ ਯੁੱਧ ਨੂੰ ਜਿੱਤ ਕੇ ਰਾਮ ਚੰਦਰ ਜੀ ਵਾਪਸ ਅਯੁੱਧਿਆਪੁਰੀ ਆਏ, ਸਾਰੇ ਰਾਜਿਆਂ ਨੇ ਰਾਮ ਚੰਦਰ ਜੀ ਦੀ ਅਧੀਨਗੀ ਪ੍ਰਵਾਨ ਕੀਤੀ, ਵੱਡੀਆਂ ਭੇਟਾਵਾਂ ਰੱਖ ਕੇ ਮੱਥਾ ਟੇਕਿਆ। ਇੱਕ ਰਾਜੇ ਨੇ ਬੇਅੰਤ ਅਮੁੱਲਕ ਰਤਨਾਂ ਵਾਲੀ ਮਾਲਾ ਸ਼੍ਰੀ ਰਾਮ ਚੰਦਰ ਜੀ ਨੂੰ ਭੇਟ ਕੀਤੀ। ਸੀਤਾ ਜੀ ਨੇ ਮਾਲਾ ਨੂੰ ਦੇਖਿਆ, ਮਨ ਮੋਹਿਆ ਗਿਆ, ਇਹ ਮਾਲਾ ਤੇ ਮੇਰੇ ਕੋਲ ਹੋਣੀ ਚਾਹੀਦੀ ਹੈ। ਅਤਿਅੰਤ ਕੀਮਤੀ ਜਾਣ ਕੇ ਰਾਮ ਚੰਦਰ ਜੀ ਨੇ ਸੀਤਾ ਜੀ ਨੂੰ ਦੇ ਦਿੱਤੀ। ਸੀਤਾ ਜੀ ਦੇ ਮਨ ਦਾ ਫੁਰਨਾ ਆਇਆ, ਜਦੋਂ ਮੈਂ ਵਿਯੋਗ ਦੀ ਅੱਗ ਵਿੱਚ ਸੜਦੀ ਸੀ, ਹਨੂਮਾਨ ਨੇ ਸੇਵਾ ਕੀਤੀ, ਰਾਮ ਚੰਦਰ ਜੀ ਦੀ ਖਬਰ ਮੈਨੂੰ ਅਤੇ ਮੇਰੀ ਖਬਰ ਰਾਮ ਚੰਦਰ ਜੀ ਨੂੰ ਦਿੱਤੀ, ਇਸ ਨੂੰ ਕੋਈ ਅਮੁੱਲਕ ਵਸਤੂ ਦੇਵਾਂ। ਉਹ ਰਤਨਾਂ ਦੀ ਮਾਲਾ ਦੇ ਦਿੱਤੀ। ਹਨੂਮਾਨ ਜੀ ਦੰਦਾਂ ਦੇ ਨਾਲ ਇੱਕ ਰਤਨ ਨੂੰ ਤੋੜਦੇ ਨੇ, ਅੰਦਰ ਬਾਹਰ ਦੇਖਦੇ ਨੇ, ਸੁੱਟ ਦਿੰਦੇ ਨੇ, ਦੂਜਾ ਰਤਨ, ਤੀਜਾ ਰਤਨ, ਸਾਰੀ ਹੀ ਰਤਨਾਂ ਦੀ ਮਾਲਾ ਤੋੜ ਤੋੜ ਕੇ ਸੁੱਟ ਦਿੱਤੀ। ਰਾਜਾ ਭਰਮਿਤ ਹੋ ਗਿਆ ਜਿਸ ਨੇ ਮਾਲਾ ਭੇਟਾ ਕੀਤੀ ਸੀ। ਕਹਿਣ ਲੱਗਾ, ਭਗਵਾਨ ਜੀ, ਤੁਸੀਂ ਮੇਰੀ ਮਾਲਾ ਦਾ ਮੁੱਲ ਨਹੀਂ ਜਾਣਿਆ, ਕੀਮਤ ਨਹੀਂ ਜਾਣੀ, ਦੇਖੋ ਕਿੰਨੀ ਬੇਕਦਰੀ ਹੋਈ ਹੈ। ਰਾਮ ਚੰਦਰ ਜੀ ਕਹਿਣ ਲੱਗੇ, ਕੀਮਤ ਜਾਣੀ ਤਾਂ ਹੀ ਤਾਂ ਬਹੁਤੀ ਕੀਮਤੀ ਜਾਣ ਕੇ ਸੀਤਾ ਜੀ ਨੂੰ ਦਿੱਤੀ ਹੈ, ਅਤੇ ਸੀਤਾ ਜੀ ਨੇ ਕੀਮਤੀ ਜਾਣ ਕੇ ਪਰਮ ਭਗਤ ਹਨੂੰਮਾਨ ਨੂੰ ਦਿੱਤੀ ਹੈ। ਰਾਜਾ ਕਹਿਣ ਲੱਗਾ, ਹਨੂੰਮਾਨ ਨੇ ਤਾਂ ਕਦਰ ਜਾਣੀ ਨਹੀਂ, ਸਾਰੇ ਰਤਨ ਤੋੜ ਦਿੱਤੇ। ਅਤੇ ਇਸ ਦੇ ਮਨ ਦਾ ਸ਼ੰਕਾ ਕੱਢਣ ਵਾਸਤੇ ਰਾਮ ਚੰਦਰ ਜੀ ਨੇ ਕਿਹਾ, ਰਾਜਨ ਫਿਰ ਹਨੂੰਮਾਨ ਨੂੰ ਆਪ ਹੀ ਪੁੱਛ ਲੈ। ਜਦੋਂ ਹਨੂੰਮਾਨ ਨੂੰ ਪੁੱਛਿਆ, ਰਤਨ ਕਿਉਂ ਤੋੜੇ, ਤਾਂ ਹਨੂੰਮਾਨ ਜੀ ਕਹਿਣ ਲੱਗੇ, ਮੈਂ ਦੇਖਦਾ ਇਸ ਦੇ ਵਿੱਚ ਮੇਰੇ ਰਾਮ ਜੀ ਵੱਸਦੇ ਕਿ ਨਹੀਂ ਵੱਸਦੇ। ਜਿਸ ਵਸਤੂ ਵਿੱਚ ਰਾਮ ਜੀ ਵੱਸਦੇ ਨੇ ਅਮੁੱਲਕ ਉਹੀ ਹੋਈ ਹੈ, ਜੇ ਰਾਮ ਜੀ ਨਹੀਂ ਵੱਸਦੇ ਤਾਂ ਫਿਰ ਰਤਨ ਵੀ ਅਮੁੱਲਕ ਨਹੀਂ। ਰਾਜਾ ਖੁਣਸ ਖਾ ਗਿਆ, ਗੁੱਸੇ ਵਿੱਚ ਆ ਗਿਆ, ਕਹਿੰਦਾ ਏਡਾ ਵੱਡਾ ਸਰੀਰ ਲਈ ਫਿਰਦਾ, ਇਸ ਦੇ ਵਿੱਚ ਰਾਮ ਜੀ ਵੱਸਦੇ ਨੇ। ਅਤੇ ਇਸ ਵੇਲੇ ਦੋਵਾਂ ਹੱਥਾਂ ਦੇ ਨਾਲ ਖਿੱਚ ਕੇ ਛਾਤੀ ਦਿਖਾ ਦਿੱਤਾ, ਰਾਮ ਚੰਦਰ ਜੀ ਹਿਰਦੇ ਦੇ ਅੰਦਰ ਵੱਸਦੇ ਨੇ। ਕਹਿਣ ਲੱਗਾ, ਹਨੂੰਮਾਨ, ਜੇਕਰ ਰਾਮ ਨਾ ਵੱਸਦਾ ਹੁੰਦਾ ਤਾਂ ਮੈਂ ਸਰੀਰ ਹੀ ਤਿਆਗ ਦੇਣਾ ਸੀ। ਇਸ ਪ੍ਰਕਾਰ ਬਚਨ ਕਰਦੇ ਨੇ, ਹਣਵੰਤ ਜਾਗੈ ਧਰ ਲੰਕੂਰ, ਪੂਛ ਨੂੰ ਧਾਰਨ ਕਰਨ ਵਾਲਾ ਹਨੂੰਮਾਨ ਪ੍ਰੇਮ ਅਵਸਥਾ ਦੇ ਵਿੱਚ ਜਾਗਿਆ ਹੈ। ਇਸੇ ਪ੍ਰਕਾਰ
1: ਹਣਵੰਤ ਜਾਗੈ ਧਰ ਲੰਕੂਰ,
0: ਭਾਈ ਜਿੱਥੇ ਤ੍ਰੇਤੇ ਯੁੱਗ ਦੇ ਅੰਦਰ ਹਨੂੰਮਾਨ ਜਾਗਿਆ ਨਾ, ਉੱਥੇ ਧਰ ਲੰਕੂਰ ਪੂਛ ਨੂੰ ਧਾਰਨ ਵਾਲਾ ਨਲ ਅਤੇ ਨੀਲ ਵੀ ਜਾਗਿਆ ਹੈ। ਇਸੇ ਪ੍ਰਕਾਰ ਜੋ ਕਿ ਬਾਲੀ ਦਾ ਭਰਾਤਾ ਰਾਜਾ ਸੁਗਰੀਵ ਪੂਛ ਦੇ ਧਾਰਨ ਵਾਲਾ ਸੀ ਲੰਕੂਰ, ਉਹ ਵੀ ਪ੍ਰੇਮ ਅਵਸਥਾ ਦੇ ਵਿੱਚ ਜਾਗਿਆ ਹੈ।
1: ਸ਼ੰਕਰ ਜਾਗਾ ਚਰਨ ਸੇਵ,
0: ਸ਼ੰਕਰ ਭਗਵਾਨ ਜੀ, ਮਹਾਦੇਵ ਜੀ, ਵਿਸ਼ਨੂੰ ਭਗਵਾਨ ਜੀ ਦੇ ਚਰਨਾਂ ਨੂੰ ਮਨ ਵਿੱਚ ਧਾਰਨ ਕਰਕੇ ਚਰਨਾਂ ਦੀ ਸੇਵਾ ਕਰਦੇ ਹੋਏ ਜਾਗੇ ਹਨ।
1: ਕਲ ਜਾਗੇ ਨਾਮਾ ਜੈ ਦੇਵ
0: ਜੀ, ਇਹ ਤੇ ਪਹਿਲੇ ਯੁਗਾਂ ਵਿੱਚ ਜਾਗੇ ਨੇ, ਕੋਈ ਮੌਜੂਦਾ ਸਮੇਂ ਦੇ ਅੰਦਰ ਵੀ ਜਾਗਿਆ। ਤੇ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਕਾਲੇ ਕਲ ਯੁਗ ਦੇ ਸਮੇਂ ਵਿੱਚ ਜਾਗੇ ਨੇ ਨਾਮਾ, ਭਗਤ ਨਾਮਦੇਵ ਸਾਹਿਬ ਜੀ, ਜਿਨ੍ਹਾਂ ਦੀ ਛੱਪਰੀ ਪਰਮੇਸ਼ਰ ਜੀ ਨੇ ਬੰਨੀ, ਜਿਨ੍ਹਾਂ ਦੇ ਵਾਸਤੇ ਮੰਦਰ ਪਰਮੇਸ਼ਰ ਜੀ ਨੇ ਆਪ ਘੁਮਾ ਦਿੱਤਾ, ਮੋਢਾ ਲਾ ਕਰਕੇ, ਫੇਰ ਦੀਆ ਦੇਹਰਾ ਨਾਮੇ ਕਹੋ ਪੰਡੀਅਨ ਕਹੋ ਪਿਛਵਾਰ ਲਾ, ਐਸੇ ਭਗਤ ਨਾਮਦੇਵ ਜੀ ਗਿਆਨ ਜਾਗਰਤ ਅਵਸਥਾ ਦੇ ਵਿੱਚ ਜਾਗੇ ਨੇ। ਭਗਤ ਜੈਦੇਵ ਜੀ ਪਰਮੇਸ਼ਰ ਜੀ ਦੀ ਗਿਆਨ ਜਾਗਰਤ ਅਵਸਥਾ ਦੇ ਵਿੱਚ ਜਾਗੇ ਹਨ ਜੀਓ।
1: ਜਾਗਤ ਸੋਵਤ ਬਹੁ ਪ੍ਰਕਾਰ,
0: ਸੋ ਮਹਾਰਾਜ ਇਹ ਜਾਗਣਾ ਤੇ ਸੌਣਾ ਕਿਹੋ ਜਿਹਾ ਹੈ? ਆਪ ਜੀ ਬਚਨ ਕਰਦੇ, ਇੱਕ ਤਰ੍ਹਾਂ ਦਾ ਨਹੀਂ, ਬਹੁਤ ਤਰ੍ਹਾਂ ਦਾ ਹੈ ਜਾਗਤ। ਕਿੰਨੇ ਲੋਕ ਜਾਗਦੇ ਨੇ? ਵੱਡਿਆਂ ਅਮੀਰਾਂ ਦੇ ਦਰਵਾਜ਼ਿਆਂ ਦੇ ਉੱਪਰ ਨੌਕਰ, ਸਿਕਿਉਰਿਟੀ ਗਾਰਡ, ਪਹਿਰਾ ਦੇਣ ਵਾਲੇ ਪਹਿਰੇਦਾਰ ਜਾਗਦੇ ਨੇ। ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ, ਇੱਕ ਤਾਂ ਗਦੇਲਿਆਂ ਤੇ ਸੁੱਤੇ ਨੇ, ਇੱਕ ਸਿਰ ਤੇ ਰਖਵਾਲੇ ਖੜੇ ਨੇ, ਪਹਿਰੇਦਾਰ ਉਹ ਸੌਂਦੇ ਹੀ ਨਹੀਂ ਸਾਰੀ ਸਾਰੀ ਰਾਤ। ਇੱਕ ਧਨ ਖਜ਼ਾਨਿਆਂ ਦੀ ਰਖਵਾਲੀ ਕਰਨ ਵਾਸਤੇ ਖੜੇ ਨੇ, ਇੱਕ ਰਾਜਿਆਂ ਦੇ ਦੁਆਰੇ ਤੇ ਖੜੇ ਜਾਗਦੇ ਨੇ। ਇਸੇ ਪ੍ਰਕਾਰ ਚੋਰ ਚੋਰੀ ਕਰਨ ਵਾਸਤੇ ਜਾਗਦੇ ਨੇ, ਸਿਪਾਹੀ ਚੋਰਾਂ ਨੂੰ ਫੜਨ ਵਾਸਤੇ ਜਾਗਦੇ ਨੇ, ਵਿਸ਼ਿਆਂ ਵਾਸਤੇ ਜਾਗਦੇ ਨੇ। ਸਾਧੂ ਜਾਂ ਮਹਾਤਮਾ ਜਿਹੜੇ ਨੇ ਸਿਮਰਨ ਕਰਨ ਵਾਸਤੇ ਪ੍ਰਤੱਖ ਸਰੀਰ ਕਰਕੇ ਜਾਗਦੇ ਨੇ, ਇੱਕ ਗਿਆਨ ਜਾਗਰਤ ਅਵਸਥਾ ਕਰਕੇ ਜਾਗਦੇ ਨੇ। ਸੋਵਤ ਸੌਣਾ ਵੀ ਬਹੁਤ ਪ੍ਰਕਾਰ ਦਾ ਹੈ। ਇੱਕ ਸਾਧ ਸੰਗਤ ਜੀ ਮਨਮੁਖਤਾਈ ਦੀ ਨੀਂਦ ਵਿੱਚ ਸੁੱਤੇ ਨੇ, ਇੱਕ ਆਲਸ ਕਰਕੇ ਸੁੱਤੇ ਨੇ, ਇੱਕ ਸਰੀਰ ਦੀ ਥਕਾਨ ਲਾਉਣ ਵਾਸਤੇ ਸੁੱਤੇ ਨੇ, ਇੱਕ ਨਾਲ ਨੂੰ ਨੀਂਦ ਆਉਂਦੀ ਨਹੀਂ ਉਸਲ ਵੱਟੇ ਭੰਨਦੇ ਨੇ, ਪਰ ਉਹ ਵੀ ਕਹਿੰਦੇ ਅੱਜ ਸੁੱਤੇ ਰਹੇ, ਇੰਨਾ ਸਮਾਂ ਸੌ ਕੇ ਗੁਜ਼ਾਰਿਆ। ਸੌਣਾ ਵੀ ਬਹੁਤ ਪ੍ਰਕਾਰ ਦਾ ਹੈ ਜੀਓ।
1: ਗੁਰਮੁਖ ਜਾਗਾ ਸੋਈ ਸਾਰ,
0: ਇੱਕ ਗੁਰਮੁਖ ਸਰੀਰ ਕਰਕੇ ਤੇ ਸੌਂਦੇ ਨੇ, ਪਰ ਸੁਪਨੇ ਹੂ ਬਰੜਾਇਕ ਹੈ ਜਿਹ ਮੁਖ ਨਿਕਸੈ ਰਾਮ। ਸੁਪਨੇ ਦੇ ਵਿੱਚ ਵੀ ਨਾਮ ਹੀ ਜਪਦੇ ਨੇ, ਸੁਪਨੇ ਵਿੱਚ ਵੀ ਜਪਜੀ ਸਾਹਿਬ ਹੀ ਪੜ੍ਹਦੇ ਨੇ, ਸੁਪਨੇ ਵਿੱਚ ਵੀ ਚੌਪਈ ਸਾਹਿਬ ਸੁਖਮਨੀ ਸਾਹਿਬ ਹੀ ਪੜ੍ਹਦੇ ਨੇ। ਉਹਨਾਂ ਦਾ ਜਾਗਣ ਤੇ ਸੁਪਨਾ ਭਲਾ ਵਸੀਐ ਪ੍ਰਭ ਸੰਗ। ਸੰਸਾਰ ਦੇ ਜਾਗਣ ਨਾਲੋਂ ਉਹਨਾਂ ਦਾ ਸੁਪਨਾ ਵੀ ਭਲਾ ਹੈ, ਜੋ ਸੁਪਨੇ ਵਿੱਚ ਵੀ ਪਰਮੇਸ਼ਰ ਜੀ ਦੇ ਨਾਲ ਵਸਦੇ ਨੇ, ਉਹਨਾਂ ਦਾ ਸੌਣਾ ਵੀ ਪ੍ਰਵਾਨ। ਇੱਕ ਗਾਫਲਤਾਈ ਦੀ ਨੀਂਦ ਵਿੱਚ ਸੌਂਦੇ ਨੇ, ਕਹਿੰਦੇ ਐਸੀ ਗੂੜੀ ਨੀਂਦ ਆਈ, ਕਿੱਥੇ ਪਿਆ ਸੀ ਮੈਂ, ਕੌਣ ਸੀ, ਆਪਣਾ ਆਪ ਵੀ ਮੈਨੂੰ ਭੁੱਲ ਗਿਆ, ਪਤਾ ਨਹੀਂ ਲੱਗਾ ਰਾਤ ਕਦੋਂ ਲੰਘ ਗਈ, ਦਿਨ ਕਦੋਂ ਚੜ ਗਿਆ। ਇੱਕ ਗਾਫਲਤਾਈ ਵਿੱਚ ਸੌਂਦੇ ਨੇ, ਇੱਕ ਗਿਆਨ ਜਾਗਰਤ ਅਵਸਥਾ ਦੇ ਵਿੱਚ ਸੌਂਦੇ ਨੇ। ਉਹਨਾਂ ਦਾ ਜਾਗਣਾ ਵੀ ਪ੍ਰਵਾਨ, ਉਹਨਾਂ ਦਾ ਸੌਣਾ ਵੀ ਪ੍ਰਵਾਨ। ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ। ਸੋ ਹਜ਼ੂਰ ਬਚਨ ਕਰਦੇ ਨੇ, ਜਾਗਣਾ ਤੇ ਸੌਣਾ ਬਹੁਤ ਪ੍ਰਕਾਰ ਦਾ ਹੈ।
1: ਇਸ ਦੇਹੀ ਕੇ ਅਧਿਕ ਕਾਮ,
0: ਜਿਹੜੇ ਗੁਰਮੁਖ ਜਨ ਨੇ ਗਿਆਨ ਜਾਗਰਤ ਅਵਸਥਾ ਵਿੱਚ ਜਾਗੇ ਨੇ, ਤੇ ਜਿਹੜੇ ਗਿਆਨ ਜਾਗਰਤ ਅਵਸਥਾ ਵਿੱਚ ਜਾਗੇ ਨੇ ਸੋਈ ਸਾਰ, ਉਹੀ ਉਹ ਸ੍ਰੇਸ਼ਟ ਨੇ, ਉਹਨਾਂ ਦਾ ਹੀ ਜਾਗਣਾ ਸ੍ਰੇਸ਼ਟ ਹੈ ਜੀਓ।
1: ਦੇਹੀ ਕੇ ਅਧਿਕ ਕਾਮ,
0: ਸੋ ਮਹਾਰਾਜ ਜੀ ਕਿਰਪਾਲਤਾ ਕਰਕੇ ਦੱਸੋ ਸਾਡੇ ਕੰਮ ਆਉਣ ਵਾਲੀ ਵਸਤੂ ਕਿਹੜੀ ਹੈ ਜਿਸ ਨੂੰ ਇਕੱਤਰ ਕਰੀਏ। ਤੇ ਆਪ ਜੀ ਬਚਨ ਕਰਦੇ ਨੇ, ਇਸ ਦੇਹੀ ਦੇ ਬਹੁਤਾ ਹੀ ਕੰਮ ਆਉਣ ਵਾਲਾ ਪਰਮੇਸ਼ਰ ਦਾ ਨਾਮ ਹੈ ਜੀਓ।
1: ਕਹਿ ਕਬੀਰ ਭਜ ਰਾਮ ਨਾਮ,
0: ਤੇ ਭਗਤ ਕਬੀਰ ਸਾਹਿਬ ਜੀ ਕਹਿ ਕਰਕੇ ਉਪਦੇਸ਼ ਦਿੰਦੇ ਨੇ, ਹੇ ਭਗਤ ਜਨੋ, ਹੇ ਸੰਤ ਜਨੋ, ਇਸ ਕਰਕੇ ਭਜ, ਜੱਜੇ ਨੂੰ ਸਿਹਾਰੀ ਹੈ, ਭਜਨ ਕਰੋ ਰਾਮ ਜੋ ਸਰਬ ਵਿਆਪੀ ਪਰਮੇਸ਼ਰ ਹੈ ਨਾ, ਨਾਮ ਤੇ ਇਸ ਦੇ ਅੰਮ੍ਰਿਤ ਨਾਮ ਦਾ ਭਜਨ ਕਰੋ, ਜਿਹੜਾ ਨਾਮ ਦੇਹੀ ਦੇ ਬਹੁਤੇ ਹੀ ਕੰਮਾਂ ਦੇ ਆਉਣ ਵਾਲਾ ਹੈ। ਇਸ ਸੰਸਾਰ ਦੇ ਅੰਦਰ ਵੀ ਕੰਮ ਆਉਂਦਾ ਹੈ, ਪਰ ਲੋਕ ਦੇ ਅੰਦਰ ਵੀ ਕੰਮ ਆਉਂਦਾ ਹੈ। ਜਿਹੜਾ ਨਾਮ ਦੇਹੀ ਦੇ ਰੋਗ ਕੱਟਦਾ ਹੈ, ਮਾਨਸਿਕ ਰੋਗਾਂ ਨੂੰ ਕੱਟਦਾ ਹੈ, ਨਿਸ਼ਚਿੰਤ ਕਰਦਾ ਹੈ, ਸਾਰੇ ਡਰ ਮਿਟਾ ਦਿੰਦਾ ਹੈ, ਐਸੇ ਨਾਮ ਨੂੰ ਜਪੋ। ਇਸੇ ਪ੍ਰਕਾਰ
1: ਦੇਹੀ ਕੇ ਅਧਿਕ ਕਾਮ,
0: ਭਾਈ ਇਸ ਦੇਹੀ ਦੇ ਕੰਮ ਤੇ ਬਹੁਤ ਨੇ। ਕੋਈ ਹਲ ਵਾਹੁੰਦਾ ਹੈ, ਕੋਈ ਖੇਤੀ ਕਰਦਾ ਹੈ, ਕੋਈ ਨੌਕਰੀ ਕਰਦਾ ਹੈ, ਕੋਈ ਚਾਕਰੀ ਕਰਦਾ ਹੈ, ਕੋਈ ਆਪਣੇ ਰਾਜੇ ਵਾਸਤੇ ਸ਼ਸਤਰ ਫੜ ਕੇ ਯੁੱਧ ਭੂਮੀ ਵਿੱਚ ਜੂਝਦਾ, ਕੋਈ ਲੜਦਾ, ਕੋਈ ਜ਼ਖਮੀ ਹੁੰਦਾ, ਕੋਈ ਮਰਦਾ, ਕੰਮ ਬੜੇ ਨੇ ਦੇਹੀ ਦੇ, ਪਰ ਸਾਰਿਆਂ ਕੰਮਾਂ ਦੇ ਵਿੱਚੋਂ ਦੇਹੀ ਦੁਆਰਾ ਕੀਤਾ ਇੱਕੋ ਹੀ ਕੰਮ ਸ੍ਰੇਸ਼ਟ ਹੈ।
1: ਕਬੀਰ ਭਜ ਰਾਮ ਨਾਮ,
0: ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਉਹ ਸ੍ਰੇਸ਼ਟ ਕਰਮ ਹੈ ਪਰਮੇਸ਼ਰ ਜੀ ਦੇ ਨਾਮ ਦਾ ਭਜਨ ਕਰਨਾ। ਹੇ ਸਾਧੂ ਜਨ, ਮਹਾਤਮਾ ਜਨੋ, ਜਗਿਆਸੂ ਜਨੋ, ਇਸ ਕਰਕੇ ਪਰਮੇਸ਼ਰ ਜੀ ਦੇ ਨਾਮ ਦਾ ਭਜਨ ਕਰੋ, ਜਿਹੜਾ ਸਰੀਰ ਦੇ ਵੀ ਕੰਮ ਆਉਂਦਾ ਤੇ ਦਰਗਾਹ ਦੇ ਵਿੱਚ ਵੀ ਕੰਮ ਆਉਂਦਾ। ਇਸ ਦੇਹੀ ਨੂੰ ਧਾਰਨ ਕਰਨੇ ਦਾ ਸ੍ਰੇਸ਼ਟ ਪ੍ਰਯੋਜਨ ਇਹੋ ਹੈ, ਨਾਮ ਜਪਣ ਰੂਪੀ ਕੰਮ ਕਰ ਲੈ, ਤੇਰੀ ਦੇਹੀ ਧਾਰੀ ਸਫਲੀ ਹੋ ਜਾਵੇਗੀ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਜੇ ਦੇਹੀ ਨੂੰ ਧਾਰਨ ਕੀਤਾ ਤੇ ਭਗਤ ਸਾਹਿਬ ਜੀ ਬਚਨ ਕਰਦੇ ਨੇ, ਸਫਲੀ ਤਾਂ ਹੋਵੇਗੀ, ਰਾਮ ਜੀ ਦੇ ਰਮੇ ਹੋਏ ਪਰਮੇਸ਼ਰ ਜੀ ਦੇ ਸਰਵ ਵਿਆਪੀ ਜੀ ਦੇ ਨਾਮ ਨੂੰ ਜਪ ਲੈਣਾ ਕਰੋ ਜੀ। ਇਸ ਪ੍ਰਕਾਰ ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਜੀਆਂ ਨੇ ਬਸੰਤ ਰਾਗ ਦੇ ਅੰਦਰ ਇਹ ਸ਼ਬਦ ਉਚਾਰਨਾ ਕੀਤੇ ਨੇ, ਸਤਿਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਸਾਰੰਗ ਰਾਗ ਦੇ ਅੰਦਰ ਭਾਈ ਗੁਰਦਾਸ ਜੀਆਂ ਦੇ ਪਾਸੋਂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਦੇ ਅੰਦਰ ਲਿਖਵਾਏ ਨੇ। ਗਰੀਬ ਨਿਵਾਜ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਤਿਗੁਰੂ ਜੀ ਅਤੇ ਗੁਰਸੰਗਤ ਨੇ ਸਮੱਤ ਬਖਸ਼ਿਸ਼ ਕਰਨੀ, ਗੁਰਚਰਨਾਂ ਵਿਖੇ ਬੇਨਤੀਆਂ ਕਰੀਏ। ਸਾਹਿਬ ਜੀ, ਜੋ ਆਪ ਜੀਆਂ ਨੇ ਕਿਰਪਾਲਤਾ ਕਰਕੇ ਆਪਣੇ ਅੰਮ੍ਰਿਤਮਈ ਉਪਦੇਸ਼ ਕਥਨ ਅਤੇ ਸਰਵਣ ਕਰਵਾਏ ਨੇ, ਤਿਹਨਾਂ ਦੇ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਗੁਰਮੁਖ ਨਾਮ ਦਾਨ ਇਸਨਾਨ, ਗੁਰਮੁਖ ਲਾਗੈ ਸਹਿਜ ਧਿਆਨ ਦੀ ਦਾਤ ਬਖਸ਼ੋ। ਪਿਆਰੀ ਗੁਰਸਿੱਖੀ, ਨਿਤ ਨੇਮ ਦੀ ਪਰਪਕਤਾ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਦੇਹ ਸੱਜਣ ਅਸੀਸੜੀਆ।

ਵਾਹਿਗੁਰੂ ਕੇ ਲਾਜ ਸੁਖਮਿਲਾ ਸਵਾਰ ਦੋਹਰਾ ਰਾਜ ਕਰੇਗਾ ਖਾਲਸਾ ਕਿਰੈ ਨਾ ਕੋਈ ਖੁਆਰ ਹੋਏ ਸਮਹਿੰਗੇ ਬਚੇ ਸਰੰਜੋ ਹੋਏ ਦੋਹਰਾ ਹੁੜ ਗਏ ਸਭਾ ਮਲੇਖ ਕੇ ਕਰ ਕੋੜਾ ਪਾਸਾ ਟੰਕਾ ਵਜੇ ਵਦੇ ਕਾ ਨਹ ਕਰੰਗ ਅਵਤਾਰ ਚਤਰ ਚੱਕਰ ਵਰਤੇ ਚਤਾਰ ਚਕਰ ਭੁਗਤੇ ਸਿਆੰਬਾ ਸੁਮੰਗ ਸਰਦਾਸ ਜੁਗਤੇ ਦੁਕਾਨ ਪ੍ਰਣਾ ਸੇ ਦਇਆਲ ਸਰੂਪੇ ਸਦਾ ਅੰਗ ਸੰਗੇ ਅਭਾਗਾਂ ਵਿਭੂਤੇ ਦੇਖ ਤੇ ਕੋ ਬਤੈ ਸਰਪੇ ਧਰਮ ਆਪਤਜ ਅਜ ਨਾਨਕ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਕਾਲ ਪੁਰਖ ਦੇ ਸਹਾਇ ਦਰਬਾਰ ਤਿਰ ਦਰਬਾਰਾ ਸਤ ਖਣ ਵਿੱਚ ਨੰਕਾਰਾ ਲਕਸ਼ਮੀ ਖੜੇ ਤੁਮਰੇ ਦਰਬਾਰਾ ਸਭ ਦੇ ਉੱਤੇ ਨਮਸਕਾਰਾ ਦੋਹਰਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਆਤਾ ਜਗਮਗ ਜੋਤ ਬਿਰਾਜ ਰਹੀ ਸ੍ਰੀ ਅਬਚਲ ਨਗਰ ਅਪਾਰ ਸਤ ਖਣ ਕੇ

ਜੋਗੀ ਜਟਾ ਧਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈਸਾ ਹੱਤ ਹੈ ਨਿਵਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋ ਮੁਖੇਕ ਪਾਏ ਠਾਢੇ ਨ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨ ਪਾਵੈ ਪੇਦ ਪੇਦ ਔਕ ਤੇਵ ਨੇਤ ਨੇਤ ਕਹਿ ਕਹਤ ਹੈ ਨਾਚਤ ਫਿਰਤ ਮੋਰ ਬਾਦਰ ਕਰਤ ਫੋਰ ਦਾਮਨੀ ਅਨੇਕ ਭਾਵ ਕਰਿਓ ਈ ਕਰਤ ਹੈ ਚੰਦਰਮਾ ਤੇ ਸੀਤਲ ਨਾ ਸੂਰਜ ਤੇ ਤਪਤ ਤੇਜ ਇੰਦਰ ਸੋਨਾ ਰਾਜਾ ਪਵ ਭੂਮ ਕੋ ਭਰਤ ਹੈ ਸਿਵ ਸੇ ਤਪਸਿਆ ਆਦਿ ਬ੍ਰਹਮਾ ਸੇ ਨਾ ਵੇਦ ਚਾਰੀ ਸਨਤ ਕੁਮਾਰ ਸੀ ਤਪੱਸਿਆ ਨਾ ਅਨੰਤ ਹੈ ਗਿਆਨ ਕੇ ਵਿਹੀਨ ਕਾਲ ਫਾਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਏ ਇਹ ਫਿਰਤ ਹੈ ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾ ਅਰ ਵਿਸ਼ਨ ਕੇਤੇ ਵੇਦ ਔ ਪੁਰਾਣ ਕੇਤੇ ਸਿਮਰਤ ਸਮੂਹਨ ਕਹਿ ਹੋਏ ਹੋਏ ਬਿਤਏ ਹੈ ਮੋਨ ਦੀ ਮਦਾਰ ਕੇਤੇ ਅਸੁਨੀ ਕੁਮਾਰ ਕੇਤੇ ਅੰਸਾ ਅਵਤਾਰ ਕੇਤੇ ਕਾਲ ਬਸ ਭਏ ਹੈ ਪੀਰ ਔ ਪਿਕਾਂਬਰ ਕੇਤੇ ਗਣੇ ਨਾ ਪਰਤ ਏਤੇ ਭੂਮ ਹੀ ਤੇ ਹੋਏ ਕਹਿ ਫਿਰ ਭੂਮ ਹੀ ਮਿਲਏ ਹੈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕੀ ਛਾਇਆ ਕਈ ਕੋਸ ਲਓ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਬਤ ਫਿਰਤ ਦੇਸ਼ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ ਮਾਨਸੇ ਮਹੀ ਬਿਓ ਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰਾ ਸੇ ਦਿੱਲੀ ਸਰ ਦੁਰਯੋਧਨ ਸੇ ਮਾਨ ਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿੱਧ ਦੇ ਕਰੇ ਅਨੇਕ ਤੋਪਚੀ ਕਪਟ ਭੇਸ ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ ਕਹਾਂ ਪਇਓ ਮੱਲ ਜੋ ਪਕਾਡਤ ਅਨੇਕ ਡੰਡ ਸੋਤਾ ਨਾ ਡੰਡਾਓ ਤੇ ਅਸਟਾਂਗ ਅਤ ਤੀਸ ਕੋ ਕਹਾਂ ਪਇਓ ਰੂਗੀ ਜੋ ਪਟਾਰਿਓ ਰਹੇ ਉਰਦਮੁਖ ਮਨ ਤੇ ਨਾ ਮੂੰਡ ਨਹਿਰਾਇਓ ਆਦੀਸ ਕੋ ਕਾਮਨਾ ਅਧੀਨ ਸਦਾ ਤਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ ਕੋ ਸੀਸ ਪਟ ਕਤ ਜਾ ਕੇ ਕਾਨ ਮੈਂ ਖਜੂਰਾ ਧਸੈ ਮੂੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੌ ਆਕ ਕੋ ਚਰਈਆ ਫਲ ਫੂਲ ਕੋ ਪਛਈਆ ਸਦਾ ਬਨ ਕੋ ਪਰਮਈਆ ਔਰ ਦੂਸਰੋ ਨਾ ਬੋਕ ਸੌ ਕਹਾਂ ਪਇਓ ਭੀਡ ਜੋ ਕਸਤ ਸੀਸ ਬ੍ਰਿਸ਼ਨ ਸੌ ਮਾਟੀ ਕੋ ਪਛਈਆ ਬੋਲ ਪੂਛ ਲੀਜਾ ਜੋਗ ਸੌ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭੇਟੈ ਪਰ ਲੋਕ ਸੌ ਨਾਚਿਓ ਈ ਕਰਤ ਮੋਰ ਦਾਦਰ ਕਰਤ ਸੋਰ ਸਦਾ ਕੰਨ ਘੋਰ ਕੰਨ ਕਰਿਓ ਈ ਕਰਤ ਹੈ ਏਕ ਪਾਏ ਠਾਡੇ ਸਦਾ ਬਨ ਮੈਂ ਰਹਤ ਬ੍ਰਿਛ ਫੂਕ ਫੂਕ ਪਾਉ ਭੂਮ ਸਰਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੌਰ ਵਾਸ ਕਰ ਕਾਗ ਔਰ ਚੀਲ ਦੇਸ਼ ਦੇਸ਼ ਵਿੱਚ ਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਾ ਹੂਜੈ ਲੀਨ ਭਾਵਨਾ ਯਕੀਨ ਦੀਨ ਕੈਸੇ ਕਹਿ ਤਰਤ ਹੈ ਜੈਸੇ ਏਕ ਸਵਾਂਗੀ ਕਹੂੰ ਜੋਗੀ ਆ ਬੈਰਾਗੀ ਬਨੈ ਕਹੂੰ ਕਬਹੂ ਸੰਨਿਆਸ ਭੇਸ ਬਨ ਕਹਿ ਦਿਖਾਵਈ ਕਹੂੰ ਪਵਨ ਹਾਰੀ ਕਹੂੰ ਬੈਠੇ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੌ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੈ ਬਾਰੀ ਕਹੂੰ ਡੰਡ ਧਾਰੀ ਹੋਏ ਗਏ ਲੋਗਨ ਬਰਮਾਵਈ ਕਾਮਨਾ ਅਧੀਨ ਪਰਿਉ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਵਾਰ ਗੀਦਰ ਪੁਕਾਰੇ ਪਰੇ ਸੀਤ ਕਾਲ ਕੁੰਚਰਿਓ ਅਨੇਕਤਾ ਕੁੰਚਰ ਯੋਗਾ ਦਹਾ ਅਨੇਕਤਾ ਪੁਕਾਰ ਹੀ ਕਹਾਂ ਪਇਓ ਜੋ ਪੈ ਕਲਵਤਰ ਲਿਓ ਕਾਂਸੀ ਬੀਜ ਚੀਰ ਚੀਰ ਚੋਰਟਾ ਕੁਠਾਰਨ ਸੌ ਮਾਰ ਹੀ ਕਹਾਂ ਪਇਓ ਫਾਂਸੀ ਡਾਰ ਬੁੱਢਿਓ ਜੜ ਗੰਗ ਧਾਰ ਡਾਰ ਡਾਰ ਫਾਸ ਠਗ ਮਾਰ ਮਾਰ ਡਾਰ ਹੀ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾਂ ਵਿਚਾਰ ਭਾਵਨਾ ਵਿਹੀਨ ਕੈਸੇ ਗਿਆਨ ਕੋ ਵਿਚਾਰ ਹੀ ਤਾਪ ਕੇ ਸਹਿਤੇ ਜੋ ਪੈ ਪਾਈਐ ਅਤਾਪਨਾਤ ਤਾਪਨਾ ਅਨੇਕ ਤਨ ਕਾਇਲ ਸਹਤ ਹੈ ਜਾਪ ਕੇ ਕੀਤ ਜੋ ਪਪਾਇਤ ਅਜਾਪ ਦੇਵ ਪੂਦਨਾ ਸਦੀਵ ਤੂੰ ਹੀ ਉਚਰਤ ਹੈ ਨਭ ਕੇ ਉਡਿਤ ਜੋ ਪੈ ਨਾਰਾਇਣ ਪਾਈਅਤ ਅਨਲ ਅਕਾਸ ਪੰਛੀ ਡੋਲ ਬੋ ਕਰਤ ਹੈ ਆਗ ਮੈਂ ਜਰਿਤ ਗਤ ਰਾਂਡ ਕੀ ਪਰਤ ਕਰ ਪਤਾਲ ਕੇ ਵਾਸੀ ਕਿਉਂ ਭੁਜੰਗ ਨਾ ਤਰਤ ਹੈ ਕਹੂ ਪਇਓ ਮੁੰਡੀਆ ਸੰਨਿਆਸੀ ਕਹੂ ਜੋਗੀ

ਕਰਤਾ ਕਰੀਮ ਸੋਈ ਰਾਜਕ ਰਹੀਮ ਹੋਈ ਦੂਸਰੋ ਨਾ ਭੇਦ ਕੋਈ ਭੂਲ ਭ੍ਰਮ ਮਾਨ ਭੋ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਨ ਭੋ ਦੇਹੁ ਰਾਮ ਸੀਤ ਸੋਈ ਪੂਜਾਓ ਨਿਵਾਜੀ ਹੋਈ ਮਾਨਸ ਬੈ ਏਕ ਪੈ ਅਨੇਕ ਕੋ ਭਰਮਾਓ ਹੈ ਦੇਵਤਾ ਦੇਵ ਜਜ ਗੰਧਰਵ ਤੁਰ।

ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦਵਿਸ਼ਟ ਦੇਖੇ ਮੁਰਾਰ ਬਿਨ ਭਗਤ ਸਕਤ ਨਹੀਂ ਪਰਤ ਪਾਨ ਬਹੁ ਕਰਤ ਹੋ

ਬਨ ਜਾਸ ਕੀ ਉਹ ਫਲ ਫੂਲ ਕਲੀ ਪੂ ਮੇਰੇ ਆਕਾਸ ਨਿਵਾਸ ਚਤੰਗ ਰਚ ਰੋਜ ਇਕਾਦਸ ਚੰਦਰ ਬਰਤੰਗ ਦੁੱਤ ਚੰਦਰ ਦਿਨੀ ਸਹਿ ਦੀਪ ਤਈ ਜਹ ਪਾਵਕ ਪੌਣ ਪ੍ਰਚੰਡ ਮਈ ਜੈ ਖੰਡ ਅਖੰਡ ਪ੍ਰਚੰਡ ਕੀਏ ਜੈ ਛਤਰ ਉਪਾਏ ਛਪਾਏ ਦੀਏ ਜੈ ਲੋਕ ਚਤੁਰ ਦਸਚਾਰ ਰਚੇ ਨਰ ਗੰਧਰਵ ਦੇਵ ਅਦੇਵ ਸਚੇ ਅਨ ਧੂਤ ਅਭੂਤ ਅਛੂਤ ਮਤੰਗ ਅਨਗਾਦ ਅਭਿਆਦ ਅਨਾਦ ਗਤੰਗ ਅਨਖੇਦ ਅਭੇਦ ਅਛੇਦ ਨਰੰਗ ਜੈ ਚਾਰ ਚਤੁਰਦਸ ਚੱਕਰ ਫਿਰੰਗ ਜੈ ਰਾਗ ਨਾ ਰੰਗ ਨਾ ਰੇਖ ਰੁਗੰਗ ਜੈ ਸੋਗ ਨਾ ਭੋਗ ਨਾ ਜੋਗ ਜੁਗੰਗ ਭੋ ਭੰਜਨ ਗੰਜਨ ਆਦ ਸਿਰੰਗ ਜੈ ਬੰਦਤ ਦੇਵ ਅਦੇਵ ਨਰੰਗ ਗਣ ਕਿੰਨਰ ਜਚ ਭੁਜੰਗ ਰਚੇ ਮਣ ਮਾਨਕ ਮੋਤੀ ਲਾਲ ਸੁਚੇ ਅਨ ਪੰਜ ਪ੍ਰਭਾ ਅਨ ਗੰਜ ਪ੍ਰਤੰਗ ਜੈ ਪਾਰ ਨ ਪਾਵਤ ਪੂਰ ਮਤੰਗ ਅਨਖੰਡ ਸਰੂਪ ਅਡੰਡ ਪ੍ਰਭਾ ਜੈ ਜੰਪਤ ਵੇਦ ਪੁਰਾਣ ਸਭਾ ਜੈ ਵੇਦਕ ਦੇਵ ਅਨੰਤ ਕਹਾ ਜੈ ਭੂਤ

ਅਗੰਜ ਆਦਿ ਦੇਵ ਹੈ ਪੰਜ ਪੰਜ ਜਾਨੀਆ ਭੂਤ ਭੂਤ ਹੈਸਦਾ ਗੰਜ ਗੰਜ ਮਾਨੀਆ ਅਦੇਵ ਦੇਵ ਦੇਵ ਅਦੇਵ ਦੇਵ ਹੈਸਦਾ ਭੇਵ ਭੇਵ ਨਾਥ ਹੈ ਸਮਸਤ ਸਿੱਧ ਬ੍ਰਿਧ ਦਾਸ ਦੀਪ ਸਰਬ ਸਾਥ ਹੈ ਅਨਾਥ ਨਾਥ ਨਾਥ ਹੈ ਪੰਜ ਪੰਜ ਹੈਸਦਾ ਗੰਜ ਗੰਜ ਗੰਜ ਹੈਸ ਦੀਪ ਸਿੱਧ ਬ੍ਰਿਧ ਦਾ ਅਨੂਪ ਰੂਪ ਸਰੂਪ ਹੈ ਛਿਜ ਤੇਜ ਮਾਨੀਆ ਸਦੀਵ ਸਿੱਧ ਸੁੱਧ ਦਾ ਪ੍ਰਤਾਪ ਪੱਤਰ ਜਾਨੀਆ ਨਰਾਗ ਰੰਗ ਰੂਪ ਹੈ ਨਰੂਗ ਰਾਗ ਰੇਗ ਹੈ ਅਦੋਗ ਦਾਗ ਚਗ ਹੈ ਅਪੂਤ ਅਪਰਮ ਅਭੇਗ ਹੈ ਨ ਧਾਤ ਮਾਤ ਜਾਤ ਹੈ ਨ ਪਾਤ ਚਿਹਨ ਪਰਨ ਹੈ ਅਦੇਖ ਅਸੇਖ ਅਭੇਗ ਹੈ ਸਦੀਵ ਵਿਸ਼ਵਰਨ ਹੈ ਵਿਸ਼ਵੰਬਰ ਵਿਸ਼ਵਨਾਥ ਹੈ ਵਿਸੇਖ ਵਿਸ਼ਵਰਨ ਹੈ ਜਮੀ ਜਮਾਨ ਕੇ ਵਿਖੈ ਸਦੀਵ ਕਰਮ ਭਰਮ ਹੈ ਅਦਵੈਕ ਹੈ ਅਭੇਗ ਹੈ ਅਲੇਖ ਨਾਥ ਜਾਨੀਆ ਸਦੀਵ ਸਰਬ ਠੌਰ ਮੈਂ ਵਿਸੇਖ ਆਨ ਮਾਨੀਆ ਨਾ ਜੰਤਰ ਮੈਂ ਨਾ ਤੰਤਰ ਮੈਂ ਨਾ ਮੰਤਰ ਬਸੇ ਆਵਈ ਪੁਰਾਣਿਓ ਕੁਰਾਨ ਨੇਤ ਨੇਤ ਕਹਿ ਬਤਾਵਈ ਨਾ ਕਰਮ ਮੈਂ ਨਾ ਧਰਮ ਮੈਂ ਨਾ ਭਰਮ ਮੈਂ ਬਤਾਈ ਆ ਗੰਜ ਯਾਦ ਦੇਵ ਹੈ ਕਹੋ ਸੁ ਕੈਸਾ ਘਾਟ ਹੈ ਨਾ ਬਾਟ ਹੈ ਨਾ ਘਾਟ ਬਾਟ ਹੋਤ ਹੈ ਨਾ ਹਨ ਹੈ ਨਾ ਬਾਨ ਹੈ ਸਮਾਨ ਰੂਪ ਜਾਨੀਆ ਮਕੀਨਿਓ ਮਕਾਨ ਅਪ੍ਰਮਾਨ ਤੇਜ ਮਾਨੀਆ ਨਾ ਦੇਹ ਹੈ ਨਾ ਗੇਹ ਹੈ ਨਾ ਜਾਤ ਹੈ ਨਾ ਪਾਤ ਹੈ ਨਾ ਮੰਤਰ ਹੈ ਨਾ ਮਿੱਤਰ ਹੈ ਨਾ ਤਾਤ ਹੈ ਨਾ ਮਾਤ ਹੈ ਨਾ ਅੰਗ ਹੈ ਨਾ ਰੰਗ ਹੈ ਨਾ ਸੰਗ ਹੈ ਨਾ ਸਾਧ ਹੈ ਨਾ ਦੁੱਖ ਹੈ ਨਾ ਦਾਗ ਹੈ ਨਾ ਦੁਆਕ ਹੈ ਨਾ ਦੇਹ ਹੈ ਨਾ ਸਿੰਘ ਹੈ ਨਾ ਸਿਆਰ ਹੈ ਨਾ ਰਾਹੂ ਹੈ ਨਾ ਰੰਗ ਹੈ ਨਾ ਮਾਨ ਹੈ ਨਾ ਮੌਤ ਹੈ ਨਾ ਸਾਕ ਹੈ ਨਾ ਸੰਕ ਹੈ ਨਾ ਜੱਛ ਹੈ ਨਾ ਗੰਧਰਵ ਹੈ ਨਾ ਨਰ ਹੈ ਨਾ ਨਾਰ ਹੈ ਨਾ ਚੂਰ ਹੈ ਨਾ ਸਾਹੂ ਹੈ ਨਾ ਸਾਹੂ ਕੁਮਾਰ ਹੈ ਨਾ ਨੇਹ ਹੈ ਨਾ ਗੇਹ ਹੈ ਨਾ ਦੇਹ ਕੋ ਬਣਾਓ ਹੈ ਨਾ ਛਲ ਹੈ ਨਾ ਛਿਦਰ ਹੈ ਨਾ ਛਲ ਕੋ ਮਿਲਾਓ ਹੈ ਨਾ ਜੰਤਰ ਹੈ ਨਾ ਮੰਤਰ ਹੈ ਨਾ ਤੰਤਰ ਕੋ ਸਰੂਪ ਹੈ ਨਾ ਰਾਗ ਹੈ ਨਾ ਰੰਗ ਹੈ ਨਾ ਰੇਗ ਹੈ ਨਾ ਰੂਪ ਹੈ ਨਾ ਜੰਤਰ ਹੈ ਨਾ ਮੰਤਰ ਹੈ ਨਾ ਤੰਤਰ ਕੋ ਬਣਾਓ ਹੈ ਨਾ ਛਲ ਹੈ ਨਾ ਛਿਦਰ ਹੈ ਨਾ ਛਾਇਆ ਕੋ ਮਿਲਾਓ ਹੈ ਨਾ ਰਾਗ ਹੈ ਨਾ ਰੰਗ ਹੈ ਨਾ ਰੂਪ ਹੈ ਨਾ ਰੇਗ ਹੈ ਨਾ ਕਰਮ ਹੈ ਨਾ ਧਰਮ ਹੈ ਅਜਨਮ ਹੈ ਅਭੇਗ ਹੈ ਨਾ ਤਾਤ ਹੈ ਨਾ ਮਾਤ ਹੈ ਅਖਿਆਲ ਅਖੰਡ ਰੂਪ ਹੈ ਅਛੇਦ ਹੈ ਅਭੇਦ ਹੈ ਨਾ ਰੰਗ ਹੈ ਨਾ ਭੂਪ ਹੈ ਪਰੇ ਹੈ ਪਵਿੱਤਰ ਹੈ ਪੁਨੀਤ ਹੈ ਪੁਰਾਨ ਹੈ ਅਗੰਜ ਹੈ ਅਭੰਜ ਹੈ ਕਰੀਮ ਹੈ ਕੁਰਾਨ ਹੈ ਅਕਾਲ ਹੈ ਅਪਾਲ ਹੈ ਖਿਆਲ ਹੈ ਅਖੰਡ ਹੈ ਨਾ ਰੋਗ ਹੈ ਨਾ ਸੋਗ ਹੈ ਨਾ ਭੇਦ ਹੈ ਨਾ ਭੰਡ ਹੈ ਨਾ ਅੰਗ ਹੈ ਨਾ ਰੰਗ ਹੈ ਨਾ ਸੰਗ ਹੈ ਨਾ ਸਾਥ ਹੈ ਪ੍ਰਿਆ ਹੈ ਪਵਿੱਤਰ ਹੈ ਪੁਨੀਤ ਹੈ ਪੁਰਾ ਪ੍ਰਮਾਤ ਹੈ ਨਾ ਸੀਤ ਹੈ ਨਾ ਸੋਚ ਹੈ ਨਾ ਘਰਾਮ ਹੈ ਨਾ ਕਾਮ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਕਾ ਕ੍ਰੋਧ ਹੈ ਨਾ ਕਾਮ ਹੈ ਨਾ ਦੇਵ ਹੈ ਨਾ ਦੈਤ ਹੈ ਨਾ ਨਰ ਕੋ ਸਰੂਪ ਹੈ ਨਾ ਛਲ ਹੈ ਨਾ ਛਿਦਰ ਹੈ ਨਾ ਛਿਦਰ ਕੀ ਵਿਭੂਤ ਹੈ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਦੁਆਕ ਹੈ ਨਾ ਭੇਗ ਹੈ ਨਾ ਦੋਈ ਹੈ ਨਾ ਦਰੋਹ ਹੈ ਨਾ ਕਾਲ ਹੈ ਨਾ ਬਾਲ ਹੈ ਸਦੀਵ ਦਿਆਲ ਰੂਪ ਹੈ ਅਗੰਜ ਹੈ ਅਭੰਜ ਹੈ ਅਭਰਮ ਹੈ ਅਭੂਤ ਹੈ ਅਛੇਦ ਛੇਦ ਹੈ ਸਦਾਇਆ ਗੰਜ ਗੰਜ ਗੰਜ ਹੈ ਅਭੂਤ ਅਭੇਗ ਹੈ ਬਲੀ ਅਰੂਪ ਰਾਗ ਰੰਗ ਹੈ ਨਾ ਦੁਆਕ ਹੈ ਨਾ ਭੇਗ ਹੈ ਨਾ ਕਾਮ ਕ੍ਰੋਧ ਕਰਮ ਹੈ ਨਾ ਜਾਤ ਹੈ ਨਾ ਪਾਤ ਹੈ ਨਾ ਚਿੱਤਰ

ਜੰਤਰ ਮੰਤਰ ਨਾ ਤੰਤਰ ਜਾਗ ਵਾਦ ਪੁਰਖ ਅਪਾਰ ਹਸਤ ਕੀਟ ਬਖੈ ਬਸੈ ਸਭ ਠੌਰ ਮੈਂ ਨਿਰਧਾਰ ਜਾਤ ਪਾਤ ਨਾ ਤਾਤ ਜਾਗੋ ਮਾਤ ਮੰਤਰ ਮਾਤ ਨਾ ਮਿੱਤਰ ਸਰਬ ਠੌਰ ਬਖੈ ਰਮੇ ਉਜੇ ਚੱਕਰ ਚਹਿਨਾ ਚਿੱਤਰ ਆਦਿ ਦੇਵ ਉਦਾਰ ਮੂਰਤ ਅਗਾਧ ਨਾਦ ਅਨੰਤ ਆਦਿ ਅੰਤ ਨਾ ਜਾਣੀਏ।

ਤਰਪਤ ਤਪਤ ਪਤਾਰ ਕੇ ਤਰ ਜਾਪ ਹੀ ਜਹ ਜਾਪ ਆਦਿ ਵਗਾਦਿ ਜਨਾਦ ਮੂਰਤ ਤਾਪ ਜੰਤਰ ਮੰਤਰਨ ਆਵਈ ਕਰ ਤੰਤਰ ਮੰਤਰਨ ਕੀਨ ਸਰਬਟੌਰ ਰਹਿਉ ਬਿਰਾਜ ਰਾਜ ਰਾਜ ਪ੍ਰਵੀਨ ਜਛ ਗੰਧਰਵ ਦੇਵ ਦਾਨੋ ਨ ਬ੍ਰਹਮ ਸ਼ਤਰੀਅਨ ਮਾਹੇ ਬੈਸਨੰਕੇ ਬਿਖੈ ਬਿਰਾਜੈ ਸ਼ੂਦਰ ਭੀ ਵਹ ਨਾਹੇ ਗੂੜ ਗੌੜ ਨ ਬੀਲ ਭੀ ਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨ ਮਧਿ ਉਰਦ ਨ ਭੂਮਿ ਆਕਾਸ ਅਨੂਪ ਜਾਤ ਜਨਮ ਨ ਕਾਲ ਕਰਮ ਨਾ

ਆਕਾਸ ਜਲੇ ਥਲੇ ਮਹਿ ਜਪ ਜਾਪ ਅਮੰਡ। ਸ੍ਰੇਸ਼ਟ ਚਾਰ ਵਿਚਾਰ ਜਿਤੇ ਜਾਨੀ ਐਸਾ ਵਿਚਾਰ ਦੇਵ ਆਦਿ ਦੇਵ ਅਪਾਰ ਸ੍ਰੀ ਪਰ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਵਮਾਨ ਮਹਿੰਦਰ ਵੇਦ ਵਿਆਸ ਕਰੇ।

ਕੋਟਿੰਦਰ ਉਪਿੰਦਰ ਬਿਆਸ ਸਨਤ ਕੁਮਾਰ ਗਾਏ ਗਾਏ ਥੱਕੇ ਸਭੈ ਗੁਣ ਚੱਕਰ ਦਫੇ ਮੁਖ ਚਾਰ ਆਦ ਅੰਤ ਨਾ ਮਧ ਜਾ ਕੋ ਭੂਤ ਭਵ ਭਵਾਨ ਸਤ ਦੁਆਪਰ ਤ੍ਰਿਤੀਆ ਕਲਯੁਗ ਚਤੁਰਕਾਲ ਪ੍ਰਧਾਨ ਤਿਹਾਏ ਤਿਹਾਏ ਥੱਕੇ ਮਹਾਮੁਨ ਗਾਏ ਗੰਧਰਵ ਅਪਾਰ ਹਾਏ ਹਾਰ ਹਾਰ ਥੱਕੇ ਸਭੈ ਨਹੀਂ ਪਾਈਐ ਤਹਿ ਪਾਰ ਨਾਰਦ ਆਦਿਕ ਵੇਦ ਵਿਆਸਕ ਮੁਨ ਮਹਾਨ ਅਨੰਤ ਤਿਹਾਏ ਤਿਹਾਏ ਥੱਕੇ ਸਭੈ

ਦੁਰਜਨ ਦਲ ਦੰਡਨ ਅਸਰ ਬਿਹੰਡਨ ਦੁਸ਼ਟ ਨਿਕੰਦਨ ਆਦਿ ਪ੍ਰਤੇ ਚਛੁਰਾ ਸਰ ਮਾਰਨ ਪਤਤ ਉਤਾਰਨ ਨਰਕ ਨਿਵਾਰਨ ਗੂੜ ਗਤੇ ਅੱਛੇ ਅਖੰਡੇ ਤੇਜ ਪ੍ਰਚੰਡੇ ਖੰਡੇ ਉਦੰਡੇ ਅਲਖ ਮਤੇ ਜੈ ਜੈ ਹੋ ਸੀ ਮੈਂ ਕਾਸੁਰ ਮਰਦਨ ਰਮਕ ਪ੍ਰਦਨ ਛਤਰ ਛਿਤੇ ਆਸੁਰੀ ਬਿਹੰਡਨ ਦੁਸ਼ਟ ਨਿਕੰਦਨ ਪੁਸ਼ਟ ਉਦੰਡਨ ਰੂਪ ਅਤੇ ਚੰਡਾਸੁਰ ਚੰਡਨ ਮੁੰਡ ਬਿਹੰਡਨ ਧੂਮਰ ਵਿਧੁੰਸਣ ਮਹਿਕ ਮਥੇ ਦਾਨਵ ਪ੍ਰਹਾਰ ਨਰਕ ਨਿਵਾਰਨ ਅਦਮ ਉਦਾਰਨ ਉਰਧ ਅਧੇ ਜੈ ਜੈ ਹੋ ਸੀ ਮੈਂ ਕਾਸੁਰ ਮਰਦਨ ਰਮਕ ਪ੍ਰਦਨ ਆਦਿ ਬਿਰਤੇ ਡਾਵਰੂ ਡਵੰਕੈ ਬਬਰ ਬਵੰਕੈ ਭੁਜਾ ਫਰੰਕੈ ਤੇਜ ਪਰੰਗ

ਬਾਰਜ ਬਿਲੋਚਨ ਬਰਤਨ ਬਿਮੋਚਨ ਸੋਚ ਬਿਸੋਚਨ ਕਵਚ ਕਸੇ ਦਾਮਨੀ ਪ੍ਰਹਾਸੇ ਸੁਖ ਸਰਨਾਸੇ ਸੁਭ੍ਰਿਤ ਸੁਭਾਸੇ ਦੁਸ਼ਟ ਗ੍ਰਸੇ ਚੰਚਲਾ ਪ੍ਰੰਗੀ ਬੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਸੁਰੰਗ ਜੈ ਜੈ ਹੋਸੀ ਮੈਂ ਕਾਸੁਰ ਮਰਦਨ ਆਦ ਅਨਾਦ ਅਗਾਧ ਉਰਦੰਗ ਘੰਟਕਾ ਬਿਰਾਜੈ ਰੁਣ ਜੁਣ ਬਾਜੈ ਬ੍ਰਹਮ ਬਾਜੈ ਸੁਨ ਸੁਰੰਗ ਕੋਕਲ ਸੁਨ ਲਾਜੈ ਕਿਲਬਿਕ ਬਾਜੈ ਸੁਭ ਪਰਾਜੈ ਮਧ ਉਰੰਗ

ਖੱਤਰੀਆਣ ਖਤੰਗੀ ਅਭੈ ਅਭੰਗੀ ਆਦਿ ਅਨੰਗੀ ਅਗਾਧ ਗਤੇ ਬ੍ਰਿੜ ਲਾਜ ਬਿਹੰਡਣ ਚਛੁਰ ਦੰਡਣ ਤੇਜ ਪ੍ਰਚੰਡਣ ਆਦਿ ਬਰਤੇ ਸੁਰ ਨਰ ਪ੍ਰਤ ਪਾਰਣ ਪਤਿਤ ਉਧਾਰਣ ਦੁਸ਼ਟ ਨਿਵਾਰਣ ਦੋਗ ਹਰੇ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਵਿਸ਼ਵ ਵਿਧੁੰਸਨ ਸ੍ਰਿਸ਼ਟ ਕਰੇ ਦਾਮਨੀ ਪ੍ਰਕਾਸ਼ੇ ਉਨਤਨ ਨਾਸੇ ਜੋਤ ਪ੍ਰਕਾਸ਼ੇ ਅਤੁਲ ਬਲੇ ਦਾਨਵੀ ਪ੍ਰਕਰਖਣ ਸਰਵਰ

ਅੱਗੇ ਕਾਲ ਹੈ ਪੂਰਬੀ ਨ ਪਾਰ ਪਾਵੇ ਹਿੰਗਲਾ ਹਿਮਲ ਦੇਵੇ ਗੁਰ ਕਰ ਦੇ ਜੀ ਗੁਣ ਗਾਵੇ ਤੇਰੇ ਨਾਮ ਹੈ ਜੋਗੀ ਜੋਗ ਸਾਧ ਪੌਣ ਸਾਧ ਨਗ ਦੇਖ ਪਾ ਦਿਆ ਅਰਬ ਕੇ ਅਰਬੀ ਅਰਾਧਾ ਤੇਰੇ ਨਾਮ ਹੈ ਪਰਾ ਕੇ ਫਿਰੰਗੀ ਮਾਨ ਕੰਧਾਰੀ ਕੁਰੇ ਸੀ ਜਾਨ ਪੱਛਮ ਕੇ ਪੱਛਮੀ ਪਛਾਣੇ ਨਿਜ ਕਾਮ ਹੈ ਮਰਹਟਾ ਮਗੇਲ ਤੇਰੀ ਮਨ ਸੋ ਤਪੱਸਿਆ ਕਰ ਦ੍ਰਿੜ ਵੈ ਤਿਲੰਗੀ ਪਹਿਚਾਨਾ ਧਰਮ ਧਾਮ ਹੈ ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆ ਗਿਆ ਮੈਂ ਚਲਤ ਹੈ ਰੋਹ ਕੇ ਰੋਹਿਲੇ ਮਾਂਗ ਦੇਸ ਕੇ ਮੰਗੇਲੇ ਵੀਰ ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ ਗੋਖਾ ਗੁਣ ਗਾਵੇ ਚੀਨ ਮਛੀਨ ਕੇ ਸੀਸ ਨੇ ਆਵੇ ਤਿਬਤੀ ਤੇ ਆਏ ਦੁੱਖ ਦੇਖ ਕੋ ਦਲਤ ਹੈ ਜਿਨ੍ਹਾਂ

ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਤਖ਼ਤ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਜੀ ਸਤਿਗੁਰਾਂ ਦੇ ਪਾਵਨ ਦਰਬਾਰ ਅੰਦਰ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰ ਰਹੀ ਆਨੰਦ ਮਾਣ ਰਹੀ ਗੁਰੂ ਕੀ ਸਾਧ ਸੰਗਤ ਜੀ ਬੇਅੰਤ ਬੇਅੰਤ ਬੇਅੰਤ ਕਿਰਪਾ ਵਰਤ ਰਹੀ ਹੈ ਜੋ ਅਸਾਨੂੰ ਤੁਹਾਨੂੰ ਸਤਿਗੁਰੂ ਜੀ ਦੇ ਪਾਵਨ ਤਖ਼ਤ ਅਸਥਾਨ ਕਲਾ ਭੰਡਾਰ ਅਸਥਾਨ ਸੱਚਖੰਡ ਸਾਹਿਬ ਜੀ ਦੇ ਦਰਸ਼ਨ ਯਾਤਰਾ ਦਾ ਸੁਭਾਗ ਹੋ ਰਿਹਾ ਹੈ। ਗੁਰੂ ਗਰੀਬ ਨਿਵਾਜ ਜੀ ਦੀ ਅਪਾਰ ਕਿਰਪਾ ਦਾ ਸਦਕਾ ਤਖ਼ਤ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਪਾਵਨ ਗੁਰ ਇਤਿਹਾਸ ਦੀ ਕਥਾ ਵਿਚਾਰ ਦਾ ਸੁਭਾਗ ਸਮਾਂ ਹੋਇਆ ਹੈ। ਆਓ ਮਨ ਚਿੱਤ ਬਿਰਤੀ ਨੂੰ ਇਕਾਗਰ ਕਰੀਏ, ਆਪਣੀ ਯਾਤਰਾ ਔਰ ਜੀਵਨ ਯਾਤਰਾ ਨੂੰ ਸਫਲ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਣਾਂ ਦਾ ਧਿਆਨ ਧਾਰ ਕੇ ਪਾਵਨ ਗੁਰ ਇਤਿਹਾਸ ਕਥਾ ਨੂੰ ਸਰਵਣ ਕਰੀਏ। ਸਭ ਗੁਰਸਿੱਖ ਮਾਈ ਭਾਈ ਗੁਰੂ ਖਾਲਸਾ ਸਾਹਿਬ ਪ੍ਰੇਮ ਸਤਿਕਾਰ ਦੇ ਨਾਲ ਸਤਿਗੁਰੂ ਜੀ ਦੇ ਪ੍ਰਤੀ ਸਨਮੁਖ ਹੋਈਏ। ਕਥਾ ਆਰੰਭਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ

0: ਗੁਰੂ ਪਿਆਰੇ ਖਾਲਸਾ ਜੀ, ਕਲਗੀਧਰ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਕੌਤਕਾਂ ਦੀ ਕਥਾ ਚੱਲ ਰਹੀ ਹੈ। ਬੀਤੇ ਦੀਵਾਨ ਅੰਦਰ ਆਪ ਜੀ ਨੇ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰੀ ਗੁਰਮੁਖ ਭਾਈ ਝੂਲਨ ਸਿੰਘ ਜੀ ਉਹਨਾਂ ਦਾ ਪ੍ਰਸੰਗ ਸਰਵਣ ਕੀਤਾ ਸੀ। ਅਗਲੇ ਪ੍ਰਸੰਗ ਦੀ ਪ੍ਰਾਰੰਭਤਾ ਹੈ। ਦ੍ਰਿਸ਼ ਕੁਝ ਇਸ ਪ੍ਰਕਾਰ ਹੈ ਕਿ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸ੍ਰੀ ਦਮਦਮਾ ਸਾਹਿਬ ਜੀ ਦੀ ਧਰਤੀ, ਸ਼ਹਿਰ ਦਾ ਨਾਂ ਸਾਬੋ ਕੀ ਤਲਵੰਡੀ, ਉਸ ਧਰਤੀ ਨੂੰ ਪਾਵਨ ਕਰ ਰਹੇ ਹਨ। ਗਰੀਬ ਨਿਵਾਜ ਸਤਿਗੁਰੂ ਜੀ ਨੇ ਇਸ ਨਗਰ ਦੇ ਅੰਦਰ ਇਸ ਅਸਥਾਨ 'ਤੇ ਚਰਨ ਪਾਏ। ਇਹ ਨਗਰ ਸਾਧ ਸੰਗਤ ਜੀ ਬਹੁਤ ਪੁਰਾਣਾ ਵਸਦਾ ਸਥਾਨ ਹੈ, ਜਿੱਥੇ ਬਹੁਤ ਲੰਮਾ ਸਮਾਂ ਘਾਲਣਾ ਘਾਲੀ ਜਾਏ, ਬਹੁਤ ਲੰਮਾ ਸਮਾਂ ਬੜੀ ਤਾਂਘ ਦੇ ਨਾਲ ਅਰਦਾਸਾਂ ਬੇਨਤੀਆਂ ਹੋਵਣ, ਉੱਥੇ ਜਾ ਕੇ ਸਤਿਗੁਰੂ ਚਰਨ ਪਾ ਕੇ ਗੁਰਸਿੱਖਾਂ ਨੂੰ ਦਰਸ਼ਨ ਬਖਸ਼ ਕੇ ਨਿਹਾਲ ਕਰਦੇ ਹੈ। ਸੰਖੇਪ ਦੇ ਅੰਦਰ ਤਲਵੰਡੀ ਨਗਰ ਦਾ ਜਿਹੜਾ ਇਤਿਹਾਸ ਹੈ, ਵਾਹਿਗੁਰੂ ਸਾਬੋ ਕੀ ਤਲਵੰਡੀ ਦਾ ਜੋ ਇਤਿਹਾਸ ਹੈ, ਇਸ ਸੰਬੰਧ ਅੰਦਰ ਬੇਨਤੀ ਕਰਕੇ ਕਥਾ ਦੀ ਪ੍ਰਾਰੰਭਤਾ ਕਰੀਏ। ਇਹ ਜਿਹੜਾ ਸਾਬੋ ਕੀ ਨਗਰ ਹੈ, ਇਹ ਬਰਾੜ ਚੌਧਰੀਆਂ ਦਾ ਨਗਰ ਹੈ ਅਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਵੀ ਪਹਿਲਾਂ ਇਹ ਨਗਰ ਜਿਹੜਾ ਹੈ ਇਹਦੇ ਵਸਨੀਕ ਇਸੇ ਇਲਾਕੇ ਵਿੱਚ ਫੈਲੇ ਹੋਏ ਸਨ। ਫਰੀਦਕੋਟ ਵਾਲੇ ਰਾਜੇ ਨੇ ਜਿਹੜਾ ਬਰਾੜਾਂ ਦਾ ਇਤਿਹਾਸ ਲਿਖਵਾਇਆ, ਆਈਨਾ ਏ ਬਰਾੜ ਵੰਸ਼, ਉਹਦੇ ਅੰਦਰ ਜ਼ਿਕਰ ਮਿਲਦਾ ਆ ਕਿ ਇੱਕ ਰਾਓ ਬਰਾੜ ਨਾਮ ਦਾ ਬਹੁਤ ਵੱਡਾ ਭੱਟੀ ਰਾਜਪੂਤ ਸੂਰਮਾ ਹੋਇਆ, ਜਿੱਥੋਂ ਇਹ ਸਾਰੇ ਪੰਜਾਬ ਦੇ ਵਿੱਚ ਬਰਾੜ ਜਿਹੜੇ ਆ ਉਹ ਫੈਲੇ ਹੈ। ਰਾਓ ਬਰਾੜ ਦੀ ਪੀੜ੍ਹੀ ਦੇ ਵਿੱਚੋਂ ਛੇਵੀਂ ਜਗ੍ਹਾ ਦੇ ਉੱਤੇ ਸਾਬੋ ਚੌਧਰੀ ਹੋਇਆ, ਜਿਹਨੇ ਸਾਬੋ ਕੀ ਤਲਵੰਡੀ ਨਗਰ ਵਸਾਇਆ। ਇਹਦੇ ਹੀ ਪਰਿਵਾਰ ਦੇ ਵਿੱਚੋਂ ਅੱਗੇ ਮੋਹਨ ਚੌਧਰੀ ਹੋਇਆ, ਜਿਹੜਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਿੱਖ ਹੋਇਆ ਅਤੇ ਉਹਨੂੰ ਸਤਿਗੁਰੂ ਜੀ ਨੇ ਮਹਾਰਾਜ ਨਗਰ ਵਸਾ ਕੇ ਦਿੱਤਾ। ਅੱਜ ਤੱਕ ਬਰਾੜਾਂ ਦੀ ਵੰਸ਼, ਕਿਉਂਕਿ ਛੇਵੇਂ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਸਨ, ਮੋਹਨ ਤੇਰੇ ਮਹਾਰਾਜ ਦੀ ਮੋੜੀ ਅਸਾਂ ਪਤਾਲ ਤੱਕ ਗੱਡੀ ਹੈ, ਮਹਾਰਾਜ ਕਦੀ ਉਜੜੇਗਾ ਨਹੀਂ। ਸਤਿਗੁਰੂ ਦਾ ਬਚਨ ਅਟਲ, ਗਰੀਬ ਨਿਵਾਜ ਦੀ ਕਿਰਪਾ ਨਾਲ ਅੱਜ ਤੱਕ ਮਹਾਰਾਜ ਨਗਰ ਜਿਹੜਾ ਉਹਨੂੰ ਬਾਹੀਵਾਂ ਮਹਾਰਾਜ ਕਹਿੰਦੇ ਆ, ਉਹਦੀਆਂ 22 ਪੱਤੀਆਂ ਪੰਜਾਬ ਦੇ ਸਭ ਤੋਂ ਵੱਡੇ ਪਿੰਡਾਂ ਦੇ ਵਿੱਚੋਂ ਗਿਣਿਆ ਜਾਂਦਾ, ਇੱਕ ਪਿੰਡ ਦੀਆਂ 22 ਪੰਚਾਇਤਾਂ। ਏਡਾ ਵੱਡਾ ਨਗਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਖਸ਼ਿਸ਼, ਸਤਿਗੁਰੂ ਦੇ ਬਚਨ ਦਾ ਸਦਕਾ ਅੱਜ ਵੀ ਉਹ ਪਿੰਡ ਘੁੱਗ ਵੱਸਦਾ ਹੈ। ਇਸੇ ਸ਼੍ਰਿੰਖਲਾ ਦੇ ਵਿੱਚੋਂ ਅੱਗੇ ਇਹ ਮੋਹਨ ਦੇ ਪਰਿਵਾਰ ਦੇ ਵਿੱਚੋਂ, ਬਰਾੜਾਂ ਦੇ ਪਰਿਵਾਰ ਦੇ ਵਿੱਚ ਸਲੇਮ ਸ਼ਾਹ ਨਾਮ ਕਰਕੇ ਆਦਮੀ ਹੋਇਆ, ਆਕਲ ਦਾ ਪੁੱਤਰ। ਆਕਲ ਕਈ ਵਿਦਵਾਨਾਂ ਲਿਖਿਆ, ਕਈਆਂ ਨੇ ਉਹਦਾ ਨਾਮ ਅਕਾਲੀਆ ਵੀ ਲਿਖਿਆ। ਅਕਾਲੀਏ ਦੇ 6 ਪੁੱਤਰਾਂ ਦੇ ਵਿੱਚੋਂ ਸਭ ਤੋਂ ਵੱਡਾ ਸਲੇਮ ਸ਼ਾਹ ਅਤੇ ਸਲੇਮ ਸ਼ਾਹ ਦੇ 5 ਪੁੱਤਰਾਂ ਦੇ ਵਿੱਚੋਂ ਸਭ ਤੋਂ ਵੱਡਾ ਡੱਲਾ ਚੌਧਰੀ, ਜਿਹੜਾ ਅੰਮ੍ਰਿਤਧਾਰੀ ਹੋ ਕੇ ਭਾਈ ਡੱਲ ਸਿੰਘ ਸਾਹਿਬ ਬਣਿਆ। ਇਸ ਭਾਈ ਡੱਲ ਸਿੰਘ ਚੌਧਰੀ ਦੇ ਬੇਨਤੀ ਕਰਨ 'ਤੇ ਕਲਗੀਧਰ ਜੀ ਨੇ ਸਾਬੋ ਕੀ ਤਲਵੰਡੀ ਨਗਰ ਦੇ ਵਿੱਚ ਆ ਕੇ ਪੜਾ ਪਾਇਆ। ਇੱਥੇ ਸਤਿਗੁਰੂ ਬਿਰਾਜਮਾਨ ਨੇ, ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ ਰਹੇ ਹੈ, ਗੁਰਬਾਣੀ ਦੀ ਕਥਾ ਵੀ ਚੱਲਦੀ ਹੈ, ਸਵੇਰ ਸ਼ਾਮ ਦਾ ਦੀਵਾਨ ਸੱਜਦਾ ਹੈ, ਔਰ 9ਵੇਂ ਪਾਤਸ਼ਾਹ ਜੀ ਦਾ ਜਿਹੜਾ ਦਮਦਮਾ, 9ਵੇਂ ਪਾਤਸ਼ਾਹ ਜੀ ਦਾ ਯਾਦਗਾਰੀ ਅਸਥਾਨ, ਉਹਨੂੰ ਕਲਗੀਧਰ ਜੀ ਨੇ ਪਹਿਲਾਂ ਆ ਕੇ ਨਮਸਕਾਰ ਕੀਤੀ ਆ। ਫਿਰ ਸਤਿਗੁਰੂ ਜੀ ਨੇ ਦਮਦਮਾ ਸਾਹਿਬ ਅਸਥਾਨ ਪ੍ਰਗਟ ਕੀਤਾ ਹੈ। ਇਹ ਦਮਦਮਾ ਸਾਹਿਬ ਜੀ ਦੀ ਧਰਤੀ 'ਤੇ ਰਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੌਤਕ ਕਰ ਰਹੇ ਹਨ। ਇਹ ਬਹੁਤ ਸੁੰਦਰ, ਬੜੇ ਰਸਦਾਇਕ, ਸਰਵਣ ਦਰਸ਼ਨ ਯੋਗ ਸਤਿਗੁਰੂ ਦੇ ਪ੍ਰਸੰਗ ਪ੍ਰੇਮ ਨਾਲ ਸਰਵਣ ਕਰੋ। ਬਚਨ ਇੱਥੋਂ ਆਰੰਭ ਹੁੰਦਾ ਹੈ। ਕਿ ਇੱਕ ਦਿਨ ਕੁਝ ਗੁਰਮੁਖ ਪਿਆਰੇ ਗੁਰੂ ਕੇ ਖਾਲਸੇ ਸਿੰਘ ਉਹ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਹਾਜ਼ਰ ਹੋਏ। ਬੇਨਤੀ ਕੀਤੀ, ਸਤਿਗੁਰੂ ਜੀ ਇੱਕ ਖਬਰ ਮਿਲੀ ਹੈ ਕਿ ਲਾਹੌਰ ਦੀ ਤਰਫ ਤੋਂ ਕੋਈ ਗੁਰੂ ਕੀ ਸੰਗਤ ਆਪ ਜੀ ਦੇ ਦਰਸ਼ਨ ਦਾਰਿਆਂ ਵਾਸਤੇ ਆ ਰਹੀ ਸੀ ਅਤੇ ਲਾਹੌਰ ਦੇ ਸੂਬੇ ਨੇ ਉਹਦੇ ਅਹਿਲਕਾਰਾਂ ਨੇ ਉਹ ਸੰਗਤ ਜਿਹੜੀ ਆ ਉਹ ਰੋਕ ਲਈ ਅਤੇ ਉਹ ਸੰਗਤ ਦੇ ਨਾਲ ਕੋਈ ਦੁਰਵਿਵਹਾਰ ਕੀਤਾ। ਇਸ ਪ੍ਰਕਾਰ ਦੀ ਖਬਰ ਜੋ ਹੈ ਉਹ ਸੁਣਨ ਵਿੱਚ ਆ ਰਹੀ ਹੈ। ਮਹਾਰਾਜ, ਨਿਤ ਖਬਰਾਂ ਸੁਣਨ ਨੂੰ ਮਿਲਦੀਆਂ ਨੇ, ਜਿਹੜਾ ਲਵਪੁਰੀ ਲਾਹੌਰ ਸ਼ਹਿਰ ਦਾ ਸੂਬਾ ਆ ਨਾ, ਜਿਵੇਂ ਅੱਜ ਕੱਲ੍ਹ ਮੁੱਖ ਮੰਤਰੀ ਹੁੰਦਾ, ਇਸ ਤਰ੍ਹਾਂ ਸੂਬਾ ਹੁੰਦਾ ਸੀ ਪਹਿਲਾਂ। ਜਿਹੜਾ ਲਾਹੌਰ ਸ਼ਹਿਰ ਦਾ ਸੂਬਾ ਆ ਜ਼ੇਰਦਸਤ ਖਾਂ, ਇਹ ਮਹਾਰਾਜ ਬਹੁਤ ਦੁੱਖਦਾਈ ਆਦਮੀ ਹੈ, ਬਹੁਤ ਕੁਮੱਤੀਆ ਆਦਮੀ ਹੈ। ਮਹਾਰਾਜ ਇਹ ਗੁਰੂ ਕੀਆਂ ਸੰਗਤਾਂ ਨੂੰ ਬਹੁਤ ਦੁੱਖ ਦਿੰਦਾ ਹੈ।
1: ਸੰਗਤ ਛੀਨ ਲਈ ਇਤ ਆਵਤ।
0: ਸਤਿਗੁਰੂ ਜੀ, ਇੱਧਰ ਤਖ਼ਤ ਸ੍ਰੀ ਦਮਦਮਾ ਸਾਹਿਬ ਜਿੱਥੇ ਹੁਣ ਸਥਾਨ ਆ, ਇੱਧਰ ਮਹਾਰਾਜ ਦਮਦਮਾ ਸਾਹਿਬ ਜੀ ਵੱਲ ਆਪ ਜੀ ਦੇ ਦਰਸ਼ਨਾਂ ਵਾਸਤੇ ਸਤਿਗੁਰੂ ਸੰਗਤ ਆ ਰਹੀ ਸੀ ਅਤੇ ਰਾਹ ਦੇ ਵਿੱਚ ਕਿਤੇ ਨਾਕਾ ਲੱਗਿਆ, ਵਸੂਲੀਏ ਟੈਕਸ ਲੈਣ ਵਾਲੇ ਸਰਕਾਰੀ ਅਹਿਲਕਾਰ ਖੜ੍ਹੇ ਸਨ, ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਇਹ ਸੰਗਤ ਬਹੁਤ ਕੀਮਤੀ ਭੇਟਾਵਾਂ ਲੈ ਕੇ, ਬਹੁਤ ਸੁੰਦਰ ਸਾਜੋ ਸਮਾਨ ਲੈ ਕੇ ਅਤੇ ਦਸਵੰਧ ਦੀਆਂ ਭੇਟਾਵਾਂ ਲੈ ਕੇ ਅਤੇ ਆਪ ਜੀ ਵੱਲ ਆ ਰਹੀ ਹੈ, ਤਾਂ ਉਹਨਾਂ ਨੇ ਉਹ ਗੁਰੂ ਕੇ ਸਿੱਖਾਂ ਤੋਂ, ਗੁਰੂ ਕੀ ਸੰਗਤ ਤੋਂ ਉਹ ਸਾਰੀ ਸਮੱਗਰੀ ਜੋ ਆਪ ਜੀ ਦੀ ਭੇਟਾ ਵਾਸਤੇ ਸੰਗਤ ਲੈ ਕੇ ਆ ਰਹੀ ਸੀ ਉਹ ਸਾਰੀ ਸਮੱਗਰੀ ਖੋਹ ਲਈ ਹੈ।
1: ਨਾਮ ਗੁਰੂ ਸੁਨ ਪਾਵਤ।
0: ਮਹਾਰਾਜ ਜਦੋਂ ਹੀ ਜ਼ੇਰਦਸਤ ਖਾਨ ਨੇ ਆਪਦੇ ਅਧਿਕਾਰੀਆਂ ਨੂੰ ਅਹਿਲਕਾਰਾਂ ਨੂੰ ਇਹ ਗੱਲ ਸਮਝਾਈ ਹੋਈ ਹੈ ਵੀ ਜਿੱਥੇ ਵੀ ਗੁਰੂ ਸਾਹਿਬ ਦਾ ਨਾਮ ਸੁਣਨਾ ਪ੍ਰਾਪਤ ਕਰੋ ਨਾ ਅਤੇ ਸੰਗਤ ਕੋਈ ਵੀ ਹੋਵੇ ਉਹਨੂੰ ਛੱਡੋ ਨਾ। ਮਹਾਰਾਜ ਜਿੱਥੇ ਵੀ ਆਪ ਜੀ ਦਾ ਨਾਮ ਸੁਣ ਪਾਉਂਦਾ ਹੈ ਉੱਥੇ ਹੀ ਲੁੱਟ ਖੋਹ ਸ਼ੁਰੂ ਕਰ ਦਿੰਦਾ, ਮਹਾਰਾਜ ਸੰਗਤ ਨੂੰ ਛੱਡਦਾ ਨਹੀਂ ਹੈ।
1: ਇੱਕ ਦਿਨ ਫੇਰ ਦਈ ਸੁਧ ਕਾਹੂ।
0: ਇਹ ਬਚਨ ਸਾਧ ਸੰਗਤ ਜੀ ਹੋ ਬੀਤਿਆ। ਇਸ ਤੋਂ ਬਾਅਦ ਕੁਝ ਦਿਨਾਂ ਬਾਅਦ ਇੱਕ ਦਿਨ ਫਿਰ ਇਸੇ ਤਰ੍ਹਾਂ ਦੀ ਘਟਨਾ ਹੋਈ ਵੀ ਗੁਰੂ ਕੇ ਕਿਸੇ ਸਿੱਖ ਨੇ, ਕਿਸੇ ਗੁਰੂ ਕੇ ਖਾਲਸੇ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਆ ਕੇ ਫਿਰ ਇੱਕ ਦਿਨ ਖਬਰ ਦਿੱਤੀ। ਮਹਾਰਾਜ, ਸਤਿਗੁਰੂ ਜੀ ਜੋ ਸਰਹੰਦ ਦਾ ਸੂਬਾ ਆ ਨਾ ਜੀ, ਵਜ਼ੀਰ ਖਾਨ, ਮਹਾਰਾਜ ਉਹ ਵਜ਼ੀਰ ਖਾਨ ਵੀ ਸੰਗਤ ਨੂੰ ਦੁੱਖ ਦਿੰਦਾ, ਉਹ ਵੀ ਸਤਿਗੁਰੂ ਜੀ ਆਪ ਜੀ ਦਾ, ਗੁਰੂ ਕੇ ਖਾਲਸੇ ਦਾ, ਸੰਗਤ ਦਾ ਦੁਖੀ ਬਣਿਆ ਹੋਇਆ ਹੈ। ਮਹਾਰਾਜ ਉਸਨੇ ਵੀ ਸੰਗਤ ਜਿਹੜੀ ਆ ਨਾ ਉਹਦੇ ਪਾਸੋਂ ਸਾਰੀ ਭੇਟਾ ਸਮੱਗਰੀ ਜੋ ਗੁਰੂ ਘਰ ਵਾਸਤੇ ਸੰਗਤ ਲੈ ਕੇ ਆ ਰਹੀ ਸੀ ਉਹ ਸਾਰੀ ਸੁੱਖ ਸਮ੍ਰਿਤੀ ਸਮੱਗਰੀ, ਗੁਰੂ ਕੇ ਦਸਵੰਧੀਆਂ ਭੇਟਾਵਾਂ ਦੇ ਪਦਾਰਥ ਸਭ ਕੁਝ ਖੋਹ ਲਿਆ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਇਸ ਮੂੜ ਮੂਰਖ ਨੇ ਨਾ ਕਰਨ ਯੋਗ ਕਾਰਜ ਆਪਣੀ ਅਗਿਆਨਤਾ ਨਾਲ, ਆਪਣੀ ਦੁਸ਼ਟਤਾਈ ਦੇ ਵਿਵਹਾਰ ਵਸ ਕੀਤਾ ਹੈ।
1: ਸੁਨ ਗੁਰ ਬੋਲੇ ਧਰ ਕੈ ਰੋਸਾ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਸੁਣਿਆ, ਗਰੀਬ ਨਿਵਾਸ ਸਤਿਗੁਰੂ ਜੀ ਭਗਵਤ ਆਵੇਸ਼ ਦੇ ਵਿੱਚ ਆਏ, ਵੀਰ ਰਸ ਦੇ ਵਿੱਚ ਆਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀਰ ਰਸ ਧਾਰਨ ਕਰਕੇ ਬਚਨ ਕੀਤਾ।
1: ਸੂਬੇ ਕੋ ਸੰਗਤ ਨੇ ਖੋਸਾ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸੁਣਨ ਨੂੰ ਤਾਂ ਇਹ ਮਿਲਣਾ ਚਾਹੀਦਾ ਵੀ ਕਿਸੇ ਸੂਬੇ ਨੂੰ ਗੁਰੂ ਕੇ ਖਾਲਸੇ ਨੇ ਲੁੱਟ ਲਿਆ, ਸੁਣਨ ਨੂੰ ਤਾਂ ਇਹ ਮਿਲਣਾ ਚਾਹੀਦਾ ਵੀ ਗੁਰੂ ਕੀ ਸੰਗਤ ਆਉਂਦੀ ਸੀ ਰਸਤੇ 'ਚ ਸੂਬਾ ਮਿਲ ਗਿਆ ਤੇ ਗੁਰੂ ਕੇ ਖਾਲਸੇ ਨੇ ਲੁੱਟ ਲਿਆ, ਕਿਉਂਕਿ ਉਹਦੇ ਕਿਹੜਾ ਬਾਪ ਦਾ ਸਮਾਨ ਹੈ, ਸਾਡੀ ਧਰਤੀ ਨੂੰ ਲੁੱਟ ਕੇ ਤੇ ਉਹਨਾਂ ਨੇ ਇੱਥੇ ਰਾਜ ਕਾਇਮ ਕੀਤਾ ਹੈ। ਸੁਣਨ ਦੇ ਵਿੱਚ ਤਾਂ ਇਹ ਆਉਣਾ ਚਾਹੀਦਾ ਸੀ ਕਿ ਕਿਤੇ ਉਹ ਸੂਬਾ ਆ ਰਿਹਾ ਸੀ ਤੇ ਗੁਰੂ ਕੇ ਖਾਲਸੇ ਨੇ ਮਾਰ ਧਾੜ ਕਰ ਲਈ।
1: ਇਸ ਵਿਧਾਨ ਕਹਿਤ ਨਹਿ ਕੋ।
0: ਪਰ ਇਹ ਹੁਣ ਤੁਹਾਡੀ ਢਿੱਲ ਆ ਵੀ ਸਾਨੂੰ ਕਦੀ ਇਸ ਤਰ੍ਹਾਂ ਕੋਈ ਨਹੀਂ ਆ ਕੇ ਕਹਿੰਦਾ, ਸਾਨੂੰ ਇਸ ਤਰ੍ਹਾਂ ਦੀ ਖਬਰ ਨਹੀਂ ਸੁਣਨ ਨੂੰ ਮਿਲਦੀ। ਬਚਨ ਇਸ ਤਰ੍ਹਾਂ ਸੁਣਨਾ ਚਾਹੀਦਾ ਸੀ, ਸਾਡੇ ਮਨ ਦੀ ਭਾਵਨਾ, ਸਾਡੀ ਇੱਛਾ ਕਿ ਇਸ ਤਰ੍ਹਾਂ ਕਿਤੇ ਬਚਨ ਹੋਵੇ ਵੀ ਕੋਈ ਆ ਕੇ ਦੱਸੇ ਜੀ ਸੂਬੇ ਨਾਲ ਵੀ ਸਾਡੇ ਖਾਲਸੇ ਨੇ ਮੱਥਾ ਲਾਇਆ, ਸੂਬਾ ਲੁੱਟ ਲਿਆ, ਉਹਦੀ ਫੌਜ ਲੁੱਟ ਲਈ, ਉਹਦਾ ਖਜ਼ਾਨਾ ਲੁੱਟ ਕੇ ਤੇ ਸੰਗਤ 'ਚ ਵਰਤਾ ਦਿੱਤਾ, ਇਸ ਤਰ੍ਹਾਂ ਦਾ ਨਹੀਂ ਕੋਈ ਬਚਨ ਸੁਣਨ ਨੂੰ ਮਿਲਦਾ, ਇਸ ਤਰ੍ਹਾਂ ਕੋਈ ਨਹੀਂ ਆ ਕੇ ਦੱਸਦਾ।
1: ਸੰਗਤ ਸੀਨੀ ਪਾਖਤ ਸੋ,
0: ਜਦੋਂ ਵੀ ਖਬਰ ਆਉਂਦੀ ਹੈ, ਜਿਹੜਾ ਵੀ ਗੁਰਸਿੱਖ ਆਉਂਦਾ ਹੈ, ਸਿੰਘ ਆਉਂਦਾ ਹੈ, ਉਹ ਆ ਕੇ ਕਹਿੰਦਾ ਜੀ ਸੰਗਤ ਲੁੱਟੀ ਗਈ, ਸੰਗਤ ਖੋਈ ਗਈ, ਸੰਗਤ ਦੀ ਲੁੱਟ ਹੋ ਗਈ, ਸੰਗਤ ਨੂੰ ਸੂਬੇ ਨੇ ਲੁੱਟ ਲਿਆ, ਸੂਬੇ ਦੇ ਅਹਿਲਕਾਰਾਂ ਨੇ ਸੰਗਤ ਤੋਂ ਸਮਾਨ ਖੋਹ ਲਿਆ। ਇੰਨੀ ਕਮਜ਼ੋਰੀ ਕਿਉਂ ਹੈ, ਇਸ ਤਰ੍ਹਾਂ ਦੀ ਕਾਇਰਤਾ ਕਿਉਂ ਹੈ ਕਿ ਸਾਰਾ ਸਾਜੋ ਸਮਾਨ ਖੁਆ ਕੇ ਆ ਕੇ ਦੱਸਦੇ
1: ਹੋ?
0: ਸਤਿਗੁਰੂ ਜੀ ਨੇ ਇਹ ਜਿਹੜਾ ਇਹ ਸਾਧ ਸਿੰਘ ਜੀ ਢਿੱਲ ਮੱਠ ਆਈ ਨਾ, ਇਹ ਕੱਚ ਪਿੱਲ ਦੂਰ ਕਰਨ ਵਾਸਤੇ ਸਤਿਗੁਰੂ ਨੇ ਸਾਰੇ ਗੁਰੂ ਕੇ ਖਾਲਸੇ ਨੂੰ ਉੱਚੀ ਆਵਾਜ਼ ਦੇ ਵਿੱਚ ਸੁਣਾ ਕੇ ਬਚਨ ਕੀਤਾ।
1: ਸੱਚ ਕਹੈ ਸਿੱਖ ਜੁਤ ਸਮਦਾਏ,
0: ਸਤਿਗੁਰੂ ਕਹਿੰਦੇ ਭਾਈ ਅਸੀਂ ਨਾ ਇਹ ਬਚਨ ਤੁਹਾਨੂੰ ਸੱਚਾ ਕਹਿੰਦੇ ਹਾਂ। ਵੇਖੋ ਤੁਸੀਂ ਜਿਹੜਾ ਬਚਨ ਕਰਦੇ ਹੋ ਨਾ ਵੀ ਸੰਗਤ ਲੁੱਟੀ ਗਈ, ਸੰਗਤ ਖੋਈ ਗਈ, ਕਿਤੇ ਨਾ ਕਿਤੇ ਇਹ ਵੀ ਬਚਨ ਤੁਸੀਂ ਆਪਦੀ ਜਗ੍ਹਾ ਸੱਚੇ ਹੋ। ਜਿੰਨੇ ਵੀ ਸਿੱਖ ਸਾਡੇ ਕੋਲ ਆਏ ਨਾ, ਉਹ ਆਪਦੀ ਜਗ੍ਹਾ ਕਿਤੇ ਨਾ ਕਿਤੇ ਸੱਚ ਕਹਿੰਦੇ ਹਨ।
1: ਬੀਤੀ ਨੌ ਸਤਿਗੁਰ ਪਾਤਸ਼ਾਹੀ,
0: ਨੌ ਸਤਿਗੁਰਾਂ ਦੀ ਜਿਹੜੀ ਪਾਤਸ਼ਾਹੀ ਹੋ ਬੀਤੀ ਨਾ ਸਾਡੇ ਤੋਂ ਪਹਿਲਾਂ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਵਿਰਾਗ ਦਾਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਗਰੀਬ ਨਿਵਾਜ ਤੱਕ, ਪਿਤਾ ਸਤਿਗੁਰੂ ਤੱਕ, ਨੌ ਪਾਤਸ਼ਾਹੀਆਂ ਸਤਿਗੁਰੂ ਜੀ ਹੋ ਬੀਤੇ।
1: ਰਣ ਉਪਦੇਸ਼ ਜੋ ਸੰਗਤ ਨਾਹੀ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਗਤ ਜੀ ਜਿਹੜੇ ਅਰਥ ਹੈ ਨਾ, ਉਹ ਗੁਰਮੁਖ ਪਿਆਰਿਆਂ ਨੇ ਲਿਖਣ ਵਾਲਿਆਂ ਨੇ ਵੀ ਇਸ ਪੰਕਤੀ ਦਾ ਅਰਥ ਇਸ ਤਰ੍ਹਾਂ ਲਿਖਿਆ ਵੀ ਰਣ ਉਪਦੇਸ਼ ਜੋ ਸੰਗਤ ਨਾਹੀ, ਸਤਿਗੁਰੂ ਨੇ ਰਣ ਦਾ ਉਪਦੇਸ਼ ਨਹੀਂ ਕੀਤਾ। ਤੇ ਇਹ ਅਰਥ ਨੂੰ ਇਸ ਤਰ੍ਹਾਂ ਸਮਝ ਲੈਣਾ ਚਾਹੀਦਾ, ਰਣ ਉਪਦੇਸ਼ਿਓ ਸੰਗਤ ਨਾਹੀ। ਸਤਿਗੁਰੂ ਨੇ ਤਾਂ ਰਣ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹੀ ਕਰ ਦਿੱਤਾ ਸੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦਾ ਬਚਨ ਕੀਤਾ ਵੀ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ, ਸਤਿਗੁਰੂ ਨੇ ਤੇ ਰਣ ਦਾ ਬਚਨ ਤੇ ਜੰਗ ਦੇ ਮੈਦਾਨ ਦਾ ਬਚਨ ਤੇ ਧੰਨ ਗੁਰੂ ਨਾਨਕ ਸਾਹਿਬ ਗਰੀਬ ਨਿਵਾਜ ਦੇ ਸਮੇਂ ਤੋਂ ਹੀ ਚੱਲ ਪਿਆ। ਸਤਿਗੁਰੂ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਜੀ ਨੇ ਫੌਜ ਰੱਖੀ, ਯੁੱਧ ਲੜੇ, ਤਾਂ ਇਹਦਾ ਜਦੋਂ ਇੱਥੇ ਅਰਥ ਅਪ੍ਰੰਸ਼ਤ ਰੂਪ 'ਚ ਕੀਤਾ ਜਾਂਦਾ ਆ ਤੇ ਉਹ ਭੁਲੇਖਾ ਲੱਗ ਜਾਂਦਾ। ਇਹ ਸਰੋਤ ਦਾ ਬਚਨ ਹੈ ਸਾਧ ਸੰਗਤ ਜੀ, ਕੋਈ ਮਨ ਆਈ ਬਾਤ ਨਹੀਂ। ਇਹ ਜਿਹੜੀ ਸਾਖੀ ਹੈ ਇਸ ਸੰਬੰਧ ਦੇ ਵਿੱਚ ਦਾਸ ਸੰਖੇਪ ਦੇ ਅੰਦਰ ਥੋੜ੍ਹੀ ਜਿਹੀ ਬੇਨਤੀ ਕਰ ਦੇਵੇ। ਇਹ ਸਾਖੀ ਮਾਲਵਾ ਦੇਸ਼ ਰਟਣ ਦੀ ਪੋਥੀ ਦੇ ਵਿੱਚੋਂ ਆਈ ਹੈ, ਪੰਥ ਦੇ ਹੋਰ ਕਿਸੇ ਵੀ ਇਤਿਹਾਸਕ ਸਰੋਤ ਅੰਦਰ ਗ੍ਰੰਥ ਅੰਦਰ ਇਹਦਾ ਜ਼ਿਕਰ ਨਹੀਂ। ਜਦੋਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਗੁਰ ਇਤਿਹਾਸ ਨੂੰ ਲਿਖਣਾ ਆਰੰਭ ਕੀਤਾ ਸੀ, ਨੌਵੇਂ ਪਾਤਸ਼ਾਹ ਜੀ ਦੇ ਇਤਿਹਾਸ ਦੀ ਸਮਾਪਤੀ ਹੋਣ ਵਾਲੀ ਸੀ ਉਦੋਂ, ਕਿਉਂਕਿ ਕਲਗੀਧਰ ਜੀ ਦਾ ਇਤਿਹਾਸ ਸਭ ਤੋਂ ਵਿਸਤ੍ਰਿਤ ਇਤਿਹਾਸ ਆ ਧੰਨ ਗੁਰੂ ਨਾਨਕ ਸਾਹਿਬ ਗਰੀਬ ਨਿਵਾਜ ਤੋਂ ਬਾਅਦ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਰਵ ਜਗਤ ਦਾ ਭ੍ਰਮਣ ਕੀਤਾ, ਸਭ ਜਗਤ ਦਾ ਉਧਾਰ ਕੀਤਾ, ਚਾਰੇ ਦਿਸ਼ਾਵਾਂ 'ਚ ਸਤਿਗੁਰੂ ਨੇ ਉਦਾਸੀਆਂ ਕੀਤੀਆਂ। ਸਤਿਗੁਰੂ ਜੀ ਦੇ ਇਤਿਹਾਸ ਤੋਂ ਬਾਅਦ ਜੇ ਕਿਸੇ ਗਰੀਬ ਨਿਵਾਜ ਸਤਿਗੁਰੂ ਨੇ ਇੰਨਾ ਵਿਸਤ੍ਰਿਤ ਧਰਤੀ ਦਾ ਦੌਰਾ ਕੀਤਾ, ਭ੍ਰਮਣ ਕੀਤਾ, ਦੇਸ਼ ਰਟਨ ਕੀਤੇ, ਤਾਂ ਉਹ ਕਲਗੀਧਰ ਜੀ ਦਾ ਇਤਿਹਾਸ ਹੈ। ਨੌਵੇਂ ਪਾਤਸ਼ਾਹ ਜੀ ਅਸਾਮ ਤੱਕ ਆਏ, ਉਹ ਕਦਮ ਦਰ ਕਦਮ ਸਤਿਗੁਰੂ ਦਾ ਇਤਿਹਾਸ ਗੁਰਮੁਖਾਂ ਪਿਆਰਿਆਂ ਨੇ ਖੋਜਿਆ ਤੇ ਲਿਖ ਦਿੱਤਾ। ਦਸਮ ਪਿਤਾ ਜੀ ਦੇ ਇਤਿਹਾਸ ਦੇ ਵੇਲੇ, ਕਿਉਂਕਿ ਪੰਜਾਬ ਦੇ ਇਤਿਹਾਸ ਅੰਦਰ ਹੀ ਕਾਫੀ ਬਚਨ ਜਿਹੜੇ ਸੀ ਉਹ ਘੁੰਡੀ ਦਰ ਘੁੰਡੀ ਛਿਪੇ ਹੋਏ ਪਏ ਸਨ ਥਾਂ ਪਰ ਥਾਂ। ਇੱਕ ਮਹਾਂਪੁਰਖ ਹੋਏ ਹੈ ਸ੍ਰੀ ਰਾਮਦਾਸ ਉਦਾਸੀ ਜੀ ਮਹਾਂਪੁਰਖ, ਬਹੁਤੇ ਵਿਦਵਾਨਾਂ ਨੇ ਉਹਨਾਂ ਦੇ ਨਾਮ ਦੀ ਖੋਜ ਨਹੀਂ ਕੀਤੀ। ਉਹ ਹਰਿਆਣੇ ਦੇ ਵਿੱਚ ਕੈਂਥਲ ਦੇ ਲਾਗੇ ਨਿਵਾਸ ਕਰਦੇ ਸਨ ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੂੰ ਪੂਰਨ ਸਾਧੂ ਜਾਣ ਕੇ ਅਕਸਰ ਉਹਨਾਂ ਦਾ ਦਰਸ਼ਨ ਕਰਨ ਆਇਆ ਕਰਦੇ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀ ਪ੍ਰੇਰਣਾ ਬਖਸ਼ੀ। ਭਾਈ ਸੰਤੋਖ ਸਿੰਘ ਜੀ ਨੇ ਇੱਕ ਦਿਨ ਆਪਣੇ ਮਨ ਦਾ ਜਿਹੜਾ ਖਿਆਲ ਸੀ ਉਹ ਉਹਨਾਂ ਮਹਾਂਪੁਰਖਾਂ ਨਾਲ ਸਾਂਝਾ ਕੀਤਾ ਵੀ ਕਲਗੀਧਰ ਜੀ ਦਾ ਇਤਿਹਾਸ ਅਸੀਂ ਲਿਖਣਾ ਪ੍ਰਾਰੰਭ ਕਰ ਰਹੇ ਹਾਂ ਤੇ ਸਾਡੇ ਮਨ ਦੇ ਵਿੱਚ ਇੱਕ ਨਾ ਮਨ ਦੀ ਐਸੀ ਭਾਵਨਾ ਹੈ, ਅਸੀਂ ਅੰਦਰੋਂ ਇਹ ਡਰ ਲੱਗਦਾ ਵੀ ਸਤਿਗੁਰੂ ਦਾ ਇਤਿਹਾਸ ਦਾ ਕੋਈ ਬਚਨ ਜਿਹੜਾ ਆਸ ਪਾਸ ਪ੍ਰਗਟ ਕਿਤੇ ਪਿਆ ਹੋਵੇ ਉਹ ਲਿਖਣੋਂ ਰਹਿ ਨਾ ਜਾਏ। ਤੇ ਜੇ ਆਪ ਜੀ ਵਿਦਵਾਨ ਹੋ, ਸਤਿਗੁਰੂ ਨੇ ਆਪ ਜੀ ਨੂੰ ਵਿਦਿਆ ਬਖਸ਼ੀ ਏ, ਤੇ ਇਸ ਇਤਿਹਾਸ ਦੇ ਵਿੱਚ ਕੋਈ ਯੋਗਦਾਨ ਪਾਓ। ਉਹਨਾਂ ਉਦਾਸੀ ਮਹਾਂਪੁਰਖਾਂ ਨੇ ਬਾਬਾ ਸ੍ਰੀ ਚੰਦ ਸਾਹਿਬ ਜੀ ਦੀ ਸੰਪਰਦਾਇ ਦੇ ਵਿੱਚੋਂ ਸਨ, ਉਦਾਸੀਨ ਪੰਥ ਵਿੱਚੋਂ, ਉਹਨਾਂ ਨੇ ਫਿਰ ਇਹ ਸੇਵਾ ਨਿਭਾਈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸੰਪੂਰਨਤਾ ਤੋਂ 22-23 ਸਾਲ ਪਹਿਲਾਂ ਇਹ ਜਿਹੜੀ ਪੋਥੀ ਆ ਉਹਨਾਂ ਨੇ ਇੱਕ ਇੱਕ ਕਰਕੇ ਸਾਖੀਆਂ ਇਧਰੋਂ ਉਧਰੋਂ ਲੱਭਣੀਆਂ ਆਰੰਭ ਕੀਤੀਆਂ, ਕਿਉਂਕਿ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬਹੁਤ ਲੰਮਾ ਸਮਾਂ ਕੈਂਥਲ ਦੀ ਧਰਤੀ 'ਤੇ ਰਹੇ ਹੈ। ਉਹ ਪਹਿਲੀ ਦੂਜੀ ਪੋਥੀ ਦੇ ਵਿੱਚ ਸਾਰਾ ਉਹਨਾਂ ਵਿਸਤਾਰ ਨਾਲ ਬਚਨ ਦੱਸਿਆ ਵੀ ਅਸੀਂ ਬਹੁਤ ਲੰਮਾ ਸਮਾਂ ਚਾਹੁੰਦੇ ਰਹੇ ਵੀ ਸਤਿਗੁਰੂ ਦਾ ਇਤਿਹਾਸ ਸਾਨੂੰ ਮਿਲ ਜਾਏ, ਪਰ ਪਹਿਲਾਂ ਤਾਂ ਲੰਮਾ ਸਮਾਂ ਸਾਨੂੰ ਇੰਤਜ਼ਾਰ ਕਰਨਾ ਪਿਆ। ਫਿਰ ਸਤਿਗੁਰੂ ਦੀ ਜਦੋਂ ਅਚਾਨਕ ਕਿਰਪਾ ਹੋਈ, ਜੇ ਇੱਕ ਪਾਸਿਓਂ ਬੀਬੀ ਪ੍ਰਧਾਨ ਕੌਰ ਜੀ ਉਹ ਗ੍ਰੰਥ ਲੈ ਕੇ ਆ ਗਏ ਭਾਈ ਰਾਮਪੁਰ ਸਾਹਿਬ ਜੀ ਵਿਰਚਿਤ, ਦੂਜੇ ਪਾਸੇ ਇਹਨਾਂ ਸਾਧੂਆਂ ਨੇ ਜਿਹੜਾ ਸੀ ਉਹ ਉੱਦਮ ਦਿੱਤਾ, ਸੇਵਾ ਨਾਲ ਆਰੰਭ ਕਰਵਾ ਦਿੱਤੀ, ਤੀਜੇ ਪਾਸੇ ਮਹਾਰਾਜਾ ਉਦੈ ਸਿੰਘ ਜੀ ਉਹਨਾਂ ਨੇ ਬੜਾ ਵੱਡਾ ਉੱਦਮ ਆਰੰਭ ਲਿਆ, ਚੌਥੇ ਪਾਸੇ ਫਰੀਦਕੋਟ ਦੇ ਰਾਜੇ ਉਹਨਾਂ ਨੇ ਵੀ ਨਾਲ ਸੇਵਾ ਕਰਵਾਉਣ ਦੀ ਇੱਛਾ ਕੀਤੀ। ਇਸ ਤਰ੍ਹਾਂ ਇਹ ਸਾਰਾ ਪੰਥਕ ਉੱਦਮ ਬਣ ਕੇ ਅਤੇ ਇਹ ਸੇਵਾ ਹੋਈ ਹੈ। ਉਹਨਾਂ ਉਦਾਸੀ ਮਹਾਂਪੁਰਖਾਂ ਨੇ ਫਿਰ ਮਾਲਵੇ ਦੇ ਵਿੱਚ, ਕਿਉਂਕਿ ਉਹ ਆਮ ਸੰਗਤ ਦੇ ਵਿੱਚ ਵਿਚਰਦੇ ਸਨ, ਜਿੱਥੇ ਜਿੱਥੇ ਉਹਨਾਂ ਨੂੰ ਪਤਾ ਸੀ ਵੀ ਕਲਗੀਧਰ ਗਰੀਬ ਨਿਵਾਜ ਜੀ ਇੱਥੇ ਇੱਥੇ ਆਏ ਨੇ, ਜਿਵੇਂ ਜਿਵੇਂ ਉੱਥੋਂ ਦੀ ਸੰਗਤ ਸੀਨਾ ਬਸੀਨਾ ਇਤਿਹਾਸ ਚੱਲਿਆ ਆ ਰਿਹਾ ਸੁਣਾਉਂਦੀ ਸੀ, ਉਹ ਇਤਿਹਾਸ ਇਕੱਠਾ ਕਰਕੇ ਅਤੇ ਉਹਨਾਂ ਨੇ ਉਹ ਸਾਖੀਆਂ ਜਿਹੜੀਆਂ ਨੇ ਉਹ ਬਣਾ ਲਈਆਂ, ਔਰ ਉਹ ਇਹ ਸਾਖੀ ਪੋਥੀ ਮਾਲਵਾ ਦੇਸ਼ ਰਟਨਕੀ ਬਣਾ ਕੇ ਅਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੂੰ ਲਿਆ ਕੇ ਭੇਟ ਕੀਤੀ। ਉਸ ਸਾਖੀ ਪੋਥੀ ਨੂੰ ਆਧਾਰ ਬਣਾ ਕੇ ਜਿਹੜੀ ਕੱਲ੍ਹ ਆਪ ਜੀ ਨੇ ਕਥਾ ਸਰਵਣ ਕੀਤੀ ਭਾਈ ਝੂਲਣ ਸਿੰਘ ਦੀ, ਉਹ ਕਥਾ ਵੀ ਮਾਲਵਾ ਦੇਸ਼ ਰਟਨ ਦੀ ਸਾਖੀ ਦੇ ਵਿੱਚੋਂ ਹੀ ਮਿਲਦੀ ਹੈ। ਹੋਰ ਕਿਸੇ ਇਤਿਹਾਸਕ ਸਰੋਤ ਅੰਦਰ ਇਹਨਾਂ ਸਾਖੀਆਂ ਦਾ ਜ਼ਿਕਰ ਨਹੀਂ। ਇੱਥੇ ਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਹ ਜਿਹੜੀ ਪੋਥੀ ਦੇ ਵਿੱਚੋਂ ਲੈ ਕੇ ਸਾਖੀ ਅਤੇ ਉਹਦਾ ਸ਼ੁੱਧ ਸਰੂਪ ਸੰਗਤ ਦੇ ਨਾਲ ਸਾਂਝਾ ਕੀਤਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਬਚਨ ਕੀਤਾ ਨਾ, ਰਣ ਉਪਦੇਸ਼ਿਓ ਸੰਗਤ ਨਾਹੀ, ਉੱਥੇ ਜਿਹੜਾ ਅੰਗਰੇਜ਼ ਵਿਦਵਾਨ ਨੇ ਨਾ ਉਸ ਮਾਲਵਾ ਦੇਸ਼ ਰਟਨ ਸਾਖੀ ਦਾ ਅੰਗਰੇਜ਼ੀ ਤਰਜਮਾ ਕੀਤਾ, ਜਿਹੜੇ ਗੁਰੂ ਘਰ ਦੇ ਅਨਿੰਨ ਸੇਵਕ ਹੋਏ ਭਾਈ ਅਤਰ ਸਿੰਘ ਜੀ, ਜਿਨ੍ਹਾਂ ਨੂੰ ਸਰ ਅਤਰ ਸਿੰਘ ਜੀ ਭਦੌੜ ਨਿਵਾਸੀ ਉਹ ਪੰਥ ਸਾਰਾ ਜਾਣਦਾ, ਉਹਨਾਂ ਨੂੰ ਬੜੀ ਭਾਵਨਾ ਵਾਲੇ, ਗੁਰੂ ਘਰ ਦੇ ਪ੍ਰਤੀ ਬਹੁਤ ਸੇਵਾ ਭਾਵ ਵਾਲੇ ਔਰ ਬੜੀ ਖੋਜੀ ਬਿਰਤੀ ਦੇ ਗੁਰਮੁਖ ਸਨ, ਉਹਨਾਂ ਨੇ ਇਹ ਜਿਹੜੀ ਪੋਥੀ ਦਾ ਮੂਲ ਸਰੂਪ ਸੀ ਔਰ ਅੰਗਰੇਜ਼ੀ ਤਰਜਮਾ ਇਹ ਦੋਵੇਂ ਸਾਂਭ ਕੇ ਰੱਖੇ, ਜਿਹਦੇ ਤੋਂ ਬਾਅਦ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸੋਧ ਵੀ ਹੋਈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਇਆ ਨਾਲ ਉਹ ਪੋਥੀ ਦਾ ਮੂਲ ਸਰੂਪ ਡਾਕਟਰ ਭਾਈ ਵੀਰ ਸਿੰਘ ਜੀ ਹੁਣਾਂ ਨੇ ਸੰਭਾਲ ਕੇ ਅਤੇ ਜਦੋਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜੀ ਦੇ ਪ੍ਰਿਆ ਲਿਖੇ ਉਹਦੇ ਵਿੱਚ ਸਾਰੀਆਂ ਉਹਨਾਂ ਫਿਰ ਟੂਕਾਂ ਦਿੱਤੀਆਂ ਨੇ। ਤਾਂ ਇਹ ਜਿਹੜੀ ਪੰਗਤੀ ਹੈ ਰਣ ਉਪਦੇਸ਼ਿਓ ਸੰਗਤ ਨਾਹੀਂ, ਇਹਦੇ ਅਰਥ ਕਰਦਿਆਂ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਨੇ ਵੀ ਥੋੜ੍ਹਾ ਸੰਕੋਚ ਕੀਤਾ, ਪਰ ਗੁਰਮਤ ਸਿਧਾਂਤ ਨੂੰ ਵੇਖੀਏ ਔਰ ਇਤਿਹਾਸ ਦੀ ਸਮਝ ਰੱਖਣ ਵਾਲੇ ਗੁਰਮੁਖ ਸਪਸ਼ਟ ਇਹ ਬਚਨ ਸਮਝ ਸਕਦੇ ਹੈ ਵੀ ਜੇ ਇਸ ਪੰਕਤੀ ਦਾ ਅਰਥ ਇਹ ਕਰ ਦਿੱਤਾ ਜਾਏ ਵੀ ਨੌ ਪਾਤਸ਼ਾਹੀਆਂ ਨੇ ਰਣ ਦਾ ਉਪਦੇਸ਼ ਨਹੀਂ ਦਿੱਤਾ ਤੇ ਇਹ ਕਿੱਡੀ ਵੱਡੀ ਸਿਧਾਂਤਕ ਭੁੱਲ ਹੈ। ਤਾਂ ਛੇਵੇਂ ਪਾਤਸ਼ਾਹ ਜੀ ਨੇ ਫੌਜ ਰੱਖੀ, ਸੱਤਵੇਂ ਪਾਤਸ਼ਾਹ ਜੀ ਨੇ 2200 ਘੋੜ ਸਵਾਰ ਨਾਲ ਰੱਖਿਆ, ਅੱਠਵੇਂ ਪਾਤਸ਼ਾਹ ਜੀ ਦੇ ਨਾਲ ਚਾਹੇ ਸੈਨਾ ਘੱਟ ਰਹੀ ਪਰ ਸ਼ਸਤਰਧਾਰੀ ਸੂਰਮੇ ਰਹੇ, ਨੌਵੇਂ ਪਾਤਸ਼ਾਹ ਜੀ ਦੇ ਨਾਲ ਸ਼ਸਤਰਧਾਰੀ ਗੁਰਮੁਖ ਪਿਆਰੇ ਰਹੇ, ਕਲਗੀਧਰ ਜੀ ਨੇ ਤਾਂ ਫਿਰ ਬੀਰਬਲੀ ਜਿਹੜਾ ਸਰੂਪ ਪ੍ਰਗਟ ਕੀਤਾ ਉਹ ਆਪ ਜੀ ਜਾਣਦੇ ਹੋ। ਤਾਂ ਇਸ ਪੰਕਤੀ ਦਾ ਅਰਥ ਸੰਗਤ ਜੀ ਇਸ ਪ੍ਰਕਾਰ ਸਮਝਣਾ, ਰਣ ਉਪਦੇਸ਼ਿਓ, ਸਤਿਗੁਰਾਂ ਨੇ ਜੰਗ ਦੇ ਮੈਦਾਨ ਦੀ ਤਿਆਰੀ ਦਾ ਉਪਦੇਸ਼ ਕੀਤਾ ਸੀ, ਸੰਗਤ ਨਾਹੀ, ਸੰਗਤ ਨੇ ਉਹ ਉਪਦੇਸ਼ ਗ੍ਰਹਿਣ ਨਹੀਂ ਕੀਤਾ। ਜਿਹੜੀ ਜਿਹੜੀ ਸੰਗਤ ਨੇ ਉਹ ਉਪਦੇਸ਼ ਗ੍ਰਹਿਣ ਨਾ ਕੀਤਾ ਉਹ ਫਿਰ ਖੁਆਰ ਹੁੰਦੇ ਹੈ ਅਤੇ ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋ ਕੇ ਆਖਰ ਨੂੰ ਸਤਿਗੁਰਾਂ ਦੇ ਬਚਨ ਨਾਲ ਆ ਕੇ ਸਿੱਖ ਮਿਲ ਜਾਂਦੇ ਹਨ।
1: ਸੇਵਾ ਕਰਨੀ ਭਾਵ ਵਿਸਾਲਾ,
0: ਸਤਿਗੁਰਾਂ ਨੇ ਜਿਹੜਾ ਬਚਨ ਕਿਹਾ ਸੀ ਨਾ ਵੀ ਸੇਵਾ ਕਰਨੀ ਚਾਹੀਦੀ ਆ ਤੇ ਬਹੁਤ ਵੱਡਾ ਪ੍ਰੇਮ ਭਾਵ ਧਾਰ ਕੇ ਰੱਖਣਾ ਚਾਹੀਦਾ, ਇਹੀ ਬਚਨ ਗੁਰੂ ਕੇ ਬਹੁਤੇ ਸਿੱਖਾਂ ਨੇ ਗ੍ਰਹਿਣ ਕਰ ਲਿਆ।
1: ਜਪੋ ਨਾਮ ਪਕੜਾਈ ਮਾਲਾ,
0: ਤੇ ਇਉਂ ਸਮਝ ਲਿਆ ਵੀ ਸਤਿਗੁਰਾਂ ਨੇ ਤਾਂ ਸਾਨੂੰ ਮਾਲਾ ਪਕੜਾਈ ਹੈ, ਇਹੀ ਆਖਿਆ ਵੀ ਨਾਮ ਜਪੋ, ਤੇ ਸਿਰਫ ਨਾਮ ਜਪਦੇ ਗੁਰੂ ਕੇ ਸਿੱਖ ਜਿਹੜੇ ਰਹਿ ਗਏ ਉਹਨਾਂ ਤੇ ਫਿਰ ਇਸ ਤਰ੍ਹਾਂ ਜ਼ਾਲਮ ਜਿਹੜਾ ਉਹ ਹਾਵੀ ਹੁੰਦਾ ਹੈ।
1: ਮੈਂ ਚੰਡੀ ਪਾਠ ਪਠਾਵਾਂ,
0: ਕਲਗੀਧਰ ਪਾਤਸ਼ਾਹ ਜੀ ਕਹਿੰਦੇ ਭਾਈ ਹੁਣ ਅਸੀਂ ਤਾਂ ਤੁਹਾਨੂੰ ਚੰਡੀ ਦੀ ਵਾਰ ਦਾ ਪਾਠ ਹੀ ਪੜ੍ਹਾ ਦਿੱਤਾ ਨਾ, ਤੁਹਾਨੂੰ ਇਹ ਬਚਨ ਦੱਸਿਆ ਵੀ ਜਿੰਨੇ ਅਵਤਾਰ ਹੋਏ ਉਹਨਾਂ ਨੇ ਸ਼ਸਤਰ ਦਾ ਬਲ ਲੈ ਕੇ, ਅਕਾਲ ਪੁਰਖ ਦਾ ਪ੍ਰਤੱਖ ਬਲ ਸਰੂਪ ਨੇ ਗੁਰੂ ਕੇ ਸ਼ਸਤਰ, ਸ਼ਸਤਰਾਂ ਨੂੰ ਇਸੇ ਕਰਕੇ ਸਤਿਗੁਰੂ ਨੇ ਪੀਰ ਆਖਿਆ ਤੇ ਸ਼ਸਤਰਾਂ ਨੂੰ ਸੰਬੋਧਨ ਹੋ ਕੇ ਸ੍ਰੀ ਅਕਾਲ ਪੁਰਖ ਜੀ ਦਾ ਸਰੂਪ ਜਾਣ ਕੇ, ਸ੍ਰੀ ਸਰਬਲੋ ਸਰੂਪ ਜਾਣ ਕੇ ਕਲਗੀਧਰ ਜੀ ਨੇ ਆਖਿਆ ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਿਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ, ਕੰਸ ਕੇਸੀ ਪਕੜ ਕਰਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਸਪਸ਼ਟ ਕੀਤਾ ਵੀ ਜਿੰਨੇ ਦੇਵਤੇ ਹੋਏ, ਜਿੰਨੇ ਅਵਤਾਰ ਹੋਏ, ਜਿਹੜਾ ਵੀ ਬਲੀ ਹੋਇਆ, ਜਿੰਨੇ ਵੀ ਧਰਮ ਦੀ ਰੱਖਿਆ ਕੀਤੀ, ਉਹਨੇ ਸ਼ਸਤਰ ਸਰੂਪ ਦੇ ਆਸਰੇ ਕੀਤੀ ਹੈ। ਅਕਾਲ ਪੁਰਖ ਜੀ ਜਦੋਂ ਧਰਮ ਦੀ ਰੱਖਿਆ ਕਰਦੇ ਆ ਤਾਂ ਸ਼ਸਤਰ ਸਰੂਪ ਚ ਹੀ ਫਿਰ ਪ੍ਰਗਟ ਹੋ ਕੇ ਕਰਦੇ ਆ। ਤਾਂ ਭਾਈ ਅਸੀਂ ਤਾਂ ਚੰਡੀ ਦੀ ਵਾਰ ਦਾ ਪਾਠ ਪੜਾਇਆ, ਉਹਨੂੰ ਯਾਦ ਰੱਖੋ।
1: ਸਿੰਘ ਨਾਮ ਤਰ ਸ਼ਸਤਰ ਕਹਾਵਾ,
0: ਅਸੀਂ ਤੁਹਾਡਾ ਨਾਮ ਸਿੰਘ ਰੱਖਿਆ, ਅਸੀਂ ਤੁਹਾਨੂੰ ਸ਼ਸਤਰ ਫੜਾਏ ਵੀ ਹੈ, ਔਰ ਗਹਾਵੋ ਮੈਂ ਤੁਹਾਨੂੰ ਅਗਾਂ ਵੀ ਇਹ ਸ਼ਸਤਰ ਤੁਹਾਡੇ ਹੱਥ 'ਚ ਫੜਾ ਦੇਣੇ। ਅਸੀਂ ਧਰਤੀ ਤੋਂ ਜੇ ਸਰੀਰ ਅਲੋਪ ਕਰਾਂਗੇ ਤੇ ਸ਼ਸਤਰ ਤੁਹਾਡੀ ਅਗਵਾਈ 'ਚ ਛੱਡ ਕੇ ਜਾਵਾਂਗੇ, ਵੀ ਇਹ ਸ਼ਸਤਰਾਂ ਨੂੰ ਗ੍ਰਹਿਣ ਕਰਕੇ ਰੱਖਿਓ। ਕਲਗੀਧਰ ਜੀ ਦਾ ਸ਼ਸਤਰ ਨਾਲ ਇੰਨਾ ਪ੍ਰੇਮ ਪ੍ਰਤੱਖ ਬਚਨ ਆਉਂਦਾ, ਰਹਿਤ ਨਾਮਿਆਂ ਅੰਦਰ ਜਬ ਹਮਰੇ ਦਰਸ਼ਨ ਕੋ ਆਵਹੋ, ਬਨ ਸੁਚੇਤ ਤਨ ਸ਼ਸਤਰ ਸੁਝਾਵਹੋ, ਇਹ ਮੋਰ ਆਗਿਆ ਸੁਣੋ ਹੇ ਪਿਆਰੇ, ਬਿਨਾ ਕੇਸੰ ਸ਼ਸਤਰੰ ਦਿਵੋ ਨਾ ਦਿਦਾਰੇ। ਔਰ ਦਿਵੋ ਪਾਠ ਪੜ੍ਹ ਲਓ ਤਾਂ ਵੀ ਸ਼ੁੱਧ ਬਚਨੇ ਆ, ਵੀ ਸਤਿਗੁਰੂ ਕਹਿੰਦੇ ਜਿਹੜਾ ਜਿਹਦੇ ਸਿਰ ਤੇ ਕੇਸ ਨਹੀਂ, ਜਿਹਦੇ ਤਣ ਤੇ ਸ਼ਸਤਰ ਨਹੀਂ, ਉਹਨੂੰ ਮੈਂ ਦਰਸ਼ਨ ਵੀ ਕੀ ਦੇਣੇ। ਤੇ ਦੂਸਰਾ ਪਾਠ ਜਿਹੜੇ ਪੁਰਾਤਨ ਵਿਦਵਾਨ ਦਿਵੋ ਪਾਠ ਕਰਦੇ, ਵੀ ਕਲਗੀਧਰ ਨੇ ਬਚਨ ਕੀਤਾ ਹੈ ਵੀ ਸੀਸ ਤੇ ਕੇਸ ਰੱਖੇ ਬਿਨਾਂ, ਕੇਸਾਂ ਦੀ ਮੋਹਰ ਬਿਨਾਂ, ਸਰੀਰ ਤੇ ਸ਼ਸਤਰ ਸਜਾਏ ਬਿਨਾਂ ਮੈਨੂੰ ਦਰਸ਼ਨ ਹੀ ਨਾ ਦਿਓ। ਜਦੋਂ ਮੈਨੂੰ ਦਰਸ਼ਨ ਦੇਣ ਆਉਣਾ ਗੁਰੂ ਕੇ ਖਾਲਸੇ ਨੇ ਗੁਰੂ ਰੂਪ, ਤੇ ਤਿਆਰ ਪਰ ਤਿਆਰ ਸੁਚੇਤ ਹੋ ਕੇ ਸੁੰਦਰ ਸ਼ਸਤਰ ਧਾਰੀ ਹੋ ਕੇ ਆਓ।
1: ਤੇ ਬਾਜ ਤੁਰਾਵਾ,
0: ਜੇ ਤੁਸੀਂ ਸ਼ਸਤਰ ਧਾਰੀ ਹੋ ਜਾਓਗੇ ਨਾ, ਤੇ ਜਿਹੜੇ ਇਹ ਵੱਡੇ ਜ਼ਾਲਮ ਬਣਦੇ ਆ ਨਾ, ਜਿਨ੍ਹਾਂ ਨੂੰ ਇਹ ਅਭਿਮਾਨ ਆ ਵੀ ਸਾਡਾ ਤੇ ਕਈ ਸਦੀਆਂ ਤੋਂ ਇੱਥੇ ਰਾਜ ਆ, ਇਹਨਾਂ ਛੋਟੇ ਛੋਟੇ ਸਿੱਖਾਂ ਤੋਂ ਜਿਨ੍ਹਾਂ ਨੂੰ ਇਹ ਕਹਿੰਦੇ ਆ ਵੀ ਇਹ ਤੇ ਚਿੜੀਆਂ ਵਰਗੇ ਨੇ, ਅਸੀਂ ਬਾਜਾਂ ਵਰਗੇ ਆ, ਕਲਗੀਧਰ ਪਾਤਸ਼ਾਹ ਜੀ ਨੂੰ ਰਵਾਲਸਰ ਸਾਹਿਬ ਦੀ ਧਰਤੀ ਦੇ ਉੱਤੇ ਪਹਾੜੀ ਰਾਜੇ ਨੇ ਮਿਹਣਾ ਮਾਰਿਆ ਸੀ ਵੀ ਤੁਸੀਂ ਆ ਚਿੜੀਆਂ ਇਕੱਠੀਆਂ ਕੀਤੀਆਂ ਨੇ, ਤੇ ਕਲਗੀਧਰ ਜੀ ਨੇ ਰਵਾਲਸਰ ਸਾਹਿਬ ਦੀ ਧਰਤੀ ਤੇ ਬਚਨ ਕੀਤਾ ਸੀ ਵੀ ਇਹਨ ਚਿੜੀਆਂ ਤੇ ਬਾਜ ਤੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਉਂ। ਕਲਗੀਧਰ ਨੇ ਆਖਿਆ ਸੀ ਜਿਹਨਾਂ ਨੂੰ ਤੁਸੀਂ ਚਿੜੀਆਂ ਕਹਿੰਦੇ ਹੋ ਨਾ, ਆ ਜਿਹਨਾਂ ਨੂੰ ਤੁਸੀਂ ਬਾਜ ਕਿਹਾ ਹੈ ਨਾ, ਵੀ ਇਹ ਮੁਗਲ ਬਾਜਾਂ ਵਰਗੇ ਆ ਵੀ ਅਸਮਾਨ 'ਚ ਉੱਡਦੇ ਆ ਤੇ ਧਰਤੀ ਤੇ ਡਰ ਆ, ਮੈਂ ਇਹਨਾਂ ਚਿੜੀਆਂ ਹੱਥੋਂ ਇਹ ਬਾਜ ਤੁੜਾ ਕੇ ਨਾਮ ਵਿਖਾਏ ਤੇ ਮੇਰਾ ਨਾਮ ਨਹੀਂ। ਤੇ ਕਲਗੀਧਰ ਜੀ ਨੇ ਜੋ ਕਿਹਾ ਉਹ ਸਤਿਗੁਰੂ ਨੇ ਕਰਕੇ ਵਿਖਾਇਆ। ਗਰੀਬ ਨਿਵਾਜ ਸਤਿਗੁਰੂ ਨੇ ਇਹ ਬਚਨ ਕਿਹਾ ਸੀ ਵੀ ਇਨ ਗਰੀਬ ਸਿੱਖਣ ਕੋ ਦੇਊਂ ਪਾਤਸ਼ਾਹੀ, ਇਹ ਯਾਦ ਰੱਖ ਹੈ ਹਮਰੀ ਗੁਰਿਆਈ, ਇਹ ਮੇਰੀ ਦਿੱਤੀ ਹੋਈ ਗੁਰਿਆਈ ਨੂੰ ਯਾਦ ਰੱਖਣਗੇ। ਸਾਡੀ ਇਸ ਜਿਹੜੀ ਅਸੀਂ ਪੰਥ ਨੂੰ ਵੀ ਗੁਰਤਾ ਦੇ ਕੇ ਜਾਣੀ ਹੈ, ਉਹ ਵੀ ਸਦਾ ਸਦੀਵ ਇਹਨਾਂ ਦੇ ਹਿਰਦਿਆਂ 'ਚ ਰਹੇਗੀ, ਤੇ ਜਿਹੜੀ ਸਾਨੂੰ ਗੁਰਤਾ ਗੱਦੀ ਮਿਲੀ ਆ, ਸਾਡੇ ਗੁਰੂ ਸਰੂਪ ਨੂੰ ਵੀ ਮੇਰਾ ਖਾਲਸਾ ਸਦਾ ਯਾਦ ਰੱਖੇਗਾ, ਅਸੀਂ ਇਹੋ ਜਿਹੀਆਂ ਬਖਸ਼ਿਸ਼ਾਂ ਕਰਕੇ ਜਾਵਾਂਗੇ। ਸਤਿਗੁਰੂ ਨੇ ਆਖਿਆ ਚਿੜੀਆਂ ਤੇ ਲਗ ਚਿੜੀਆਂ ਤੇ ਬਾਜ ਤੁਰਾਵਾਂ, ਇਹਨਾਂ ਛੋਟੀਆਂ ਛੋਟੀਆਂ ਚਿੜੀਆਂ ਤੋਂ, ਚਿੜੀ ਤੋਂ ਭਾਵ ਕਮਜ਼ੋਰ, ਜਿਨ੍ਹਾਂ 'ਚ ਬਹੁਤ ਬਹੁਤ ਅਲਪ ਬਲ ਹੈ, ਇਹਨਾਂ ਨੂੰ ਵੀ ਇਕੱਠਿਆਂ ਕਰਕੇ ਇਹੋ ਜਿਹਾ ਪੰਥ ਸਿਰਜਣਾ, ਇੱਦਾਂ ਦਾ ਇਹਨਾਂ ਨੂੰ ਸਮੁਦਾਇਕ ਸਰੂਪ ਦੇ ਦੇਣਾ ਕਿ ਵੱਡੇ ਵੱਡੇ ਜ਼ਾਲਮ ਖਮਾਉਣ ਵਾਲਿਆਂ ਨੂੰ ਤੋੜ ਕੇ ਸੁੱਟ ਦੇਣਗੇ।
1: ਮਰਦ ਮਿਲਾਏ ਗਰਦ ਦਿਖਰਾਵਾ,
0: ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਮਰਦ, ਬੜੇ ਵੱਡੇ ਸੂਰਮੇ ਗਿਣਦੇ ਹੈ, ਇਹਨਾਂ ਸਾਰਿਆਂ ਨੂੰ ਅਸੀਂ ਤੋੜ ਕੇ, ਇਹਨਾਂ ਦਾ ਮਾਨ ਤੋੜ ਕੇ ਮਿੱਟੀ ਵਿੱਚ ਮਿਲਾ
1: ਦੇਵਾਂਗੇ।
0: ਗੁਰੂ ਕਾ ਸਿੱਖ ਜਿਹੜਾ ਖੰਡੇ ਕੀ ਪਾਹੁਲ ਲੈ ਲਵੇ, ਜਿਹੜਾ ਅੰਮ੍ਰਿਤ ਛਕ ਲਵੇ,
1: ਨਾਮ ਧਰਵਾਵਾ ਜੇ,
0: ਜਿਹੜੇ ਗੁਰੂ ਕੇ ਸਿੱਖ ਅੰਮ੍ਰਿਤ ਛਕ ਲੈਣ, ਇਹ ਸਤਿਗੁਰੂ ਦਾ ਬਚਨ ਹੈ। ਪ੍ਰਥਮ ਰਹਿਤ ਇਹ ਜਾਨ, ਖੰਡੇ ਕੀ ਪਾਹੁਲ ਲਏ ਸੋਈ ਸਿੰਘ ਪ੍ਰਧਾਨ, ਅਵਰ ਨਾ ਪਾਹੁਲ ਜੋ ਛਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਖਾਲਸਾ ਪੰਥ ਦੇ ਵਿੱਚ ਸ਼ਾਮਿਲ ਹੋਣ ਵਾਸਤੇ, ਸਭ ਤੋਂ ਪਹਿਲੀ ਜਿਹੜੀ ਰਹਿਤ ਮਰਜ਼ਾਦਾ ਉਹ ਖੰਡੇ ਦੀ ਪਾਹੁਲ ਲੈਣੀ। ਜਿਹੜਾ ਸਿੰਘ ਖੰਡੇ ਦੀ ਪਾਹੁਲ ਲਏ, ਅੰਮ੍ਰਿਤ ਧਾਰੀ ਹੋ ਜਾਏ, ਆਪਣੀ ਜਾਤ ਕੋ ਜਾਤ ਪਾਤ ਦਾ ਅਭਿਮਾਨ ਖਤਮ ਕਰਕੇ ਤੇ ਆਪਣੇ ਨਾਮ ਦੇ ਨਾਲ ਸਿੰਘ ਸ਼ਬਦ ਲਗਾ ਲਵੇ।
1: ਉਹ ਸ਼ਸਤਰਾਂ ਤੇ ਸ਼ੂਸ ਨਾ ਰਹਾ,
0: ਉਹ ਗੁਰੂ ਕਾ ਖਾਲਸਾ ਕਦੀ ਵੀ ਸ਼ਸਤਰਾਂ ਤੋਂ ਹੀਣਾ ਨਾ ਰਹੇ, ਸ਼ਸਤਰਾਂ ਦੇ ਨਾਲ ਸਦਾ ਪ੍ਰੇਮ ਰੱਖੇ, ਸ਼ਸਤਰ ਧਾਰੀ ਹੋ ਕੇ ਰਹੇ।
1: ਅਭਿਆਸ ਨਿਤਾ ਪ੍ਰਤਗਹਾ,
0: ਤੇ ਫਿਰ ਸ਼ਸਤਰ ਕੱਲੇ ਦਿਖਾਵੇ ਮਾਤਰ ਨਹੀਂ ਰੱਖਣੇ, ਸ਼ਸਤਰਾਂ ਦਾ ਅਭਿਆਸ ਰੱਖੇ। ਸ਼ਸਤਰ ਧਾਰੀ ਹੋਣ ਦਾ ਅਰਥ ਸ਼ਸਤਰ ਕੋਈ ਸਜਾਵਟ ਦਾ ਖਿਡਾਉਣਾ ਨਹੀਂ, ਸ਼ਸਤਰ ਦਾ ਅਭਿਆਸ ਰਹਿਣਾ ਚਾਹੀਦਾ। ਯੁੱਧ ਅਭਿਆਸ ਗੁਰੂ ਕੇ ਖਾਲਸੇ ਦਾ ਗਤਕੇ ਦਾ ਅਭਿਆਸ ਚੱਲਦਾ ਰਹੇ,
1: ਅਦਬ ਰੱਖੀ ਜਾਏ,
0: ਔਰ ਕੇਸਾਂ ਦਾ ਬਹੁਤ ਤੋਂ ਬਹੁਤ ਸਭ ਤੋਂ ਜ਼ਿਆਦਾ ਕੇਸਾਂ ਦਾ ਸਤਿਕਾਰ ਕਰਦਾ ਰਵੇ ਗੁਰੂ ਕਾ ਖਾਲਸਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਨੰਦ ਲਾਲ ਸਿੰਘ ਸਾਹਿਬ ਜੀ ਦੇ ਨਾਲ ਬਚਨ ਕਰਦੇ ਆ, ਇਹ ਬਚਨ ਕਿਹਾ ਸੀ ਵੀ ਮੇਰੇ ਤਿੰਨ ਰੂਪ ਨੇ, ਕੇਸ ਵੀ ਮੇਰਾ ਸਰੂਪ ਨੇ। ਜਿਹੜਾ ਗੁਰੂ ਕਾ ਸਿੱਖ ਕੇਸਾਂ ਨੂੰ ਮੇਰਾ ਰੂਪ ਜਾਣ ਕੇ ਕੇਸਾਂ ਦਾ ਅਦਬ ਰੱਖੇਗਾ, ਮੈਂ ਸਾਰੇ ਸੰਸਾਰ ਦੇ ਵਿੱਚ ਉਹ ਸਿੱਖ ਦੀ ਕਦੇ ਮਾਣ ਹਾਨੀ ਨਹੀਂ ਹੋਣ ਦਿਆਂਗਾ। ਇਹ ਕਲਗੀਧਰ ਜੀ ਦਾ ਬਚਨ ਹੈ। ਗਰੀਬ ਨਿਵਾਸ ਸਤਿਗੁਰੂ ਨੇ ਆਖਿਆ ਗੁਰੂ ਕੇ ਖਾਲਸਾ ਜੀ, ਕੇਸਾਂ ਦਾ ਬਹੁਤੇ ਤੋਂ ਬਹੁਤਾ ਬਹੁਤ ਅਦਬ ਰੱਖਣਾ,
1: ਮੇਰੇ ਸਿਰ ਪਰ ਛਾਪ ਲਿਖੀ ਜਾ,
0: ਇਹ ਸਾਡੀ ਸਿਰ ਦੇ ਉੱਤੇ ਛਾਪ ਸਮਝਣੀ। ਦਾਨ ਸਿੰਘ ਬਰਾੜ ਨੂੰ ਸਤਿਗੁਰੂ ਨੇ ਬਚਨ ਕੀਤਾ ਸੀ ਨਾ ਭਾਈ, ਉਹਨੇ ਹੁਜਤ ਕੀਤੀ ਅਨਮਤ ਚ ਆ ਕੇ ਵੀ ਮਹਾਰਾਜ ਕੇਸ ਜਿਹੜੇ ਆ ਉਹ ਆਪ ਜੀ ਕਹਿੰਦੇ ਹੋ ਵੀ ਦਰਗਾਹ ਦੇ ਵਿੱਚ ਸਾਡੀ ਛਾਪ ਆ, ਤੇ ਮਹਾਰਾਜ ਇਹ ਕੇਸ ਤੇ ਆ ਗੁਰਬਾਣੀ ਦਾ ਬਚਨ ਵਾ ਵੀ ਕੇਸ ਚਲੇ ਜੈਸੇ ਘਾਸ ਕਾ ਪੂਲਾ, ਕੇਸ ਤੇ ਇੱਥੇ ਹੀ ਸੜ ਜਾਂਦੇ ਆ, ਤੇ ਮਹਾਰਾਜ ਇਹ ਫਿਰ ਕੇਸ ਅੱਗੇ ਨਿਸ਼ਾਨੀ ਤੌਰ ਤੇ ਕਿਵੇਂ ਜਾਂਦੇ। ਕਲਗੀਧਰ ਜੀ ਨੇ ਦੋ ਬਚਨ ਕੀਤੇ ਸੀ ਦਾਨ ਸਿੰਘ, ਵੇਖ ਜਿਸ ਤਰ੍ਹਾਂ ਆਦਮੀ ਆਮ ਸੰਸਾਰ ਚ ਜਿਵੇਂ ਚੇਤਨ ਭਾਵ ਚ ਵਿਚਰਦਾ, ਮੰਨ ਲਓ ਅਸੀਂ ਬਾਣਾ ਪਾ ਕੇ ਵਿਚਰਦੇ ਹਾਂ, ਸਿਰ ਤੇ ਦਸਤਾਰ ਸਜਾਉਂਦੇ ਹਾਂ, ਅੰਮ੍ਰਿਤ ਧਾਰੀਆਂ ਤੇ ਕਕਾਰਾਂ ਦੇ ਸਹਿਤ ਵਿਚਰਦੇ ਹਾਂ, ਜਦੋਂ ਅਸੀਂ ਇਸ ਚੇਤਨ ਭਾਵ ਤੋਂ ਸਪਨ ਦ੍ਰਿਸ਼ਟੀ ਚ ਜਾਂਦੇ ਹਾਂ ਨਾ, ਤੇ ਸੁਪਨੇ ਦੇ ਵਿੱਚ ਵੀ ਸਾਨੂੰ ਸਾਡਾ ਸਰੀਰ ਉਸੇ ਸਰੂਪ ਚ ਦਰਸ਼ਨ ਹੁੰਦੇ ਹੈ। ਜੇ ਸੁਪਨੇ ਚ ਵੀ ਮੈਂ ਆਪਣੇ ਆਪ ਨੂੰ ਵੇਖਾਂ ਤੇ ਉਹੀ ਬਾਣਾ ਉਹੀ ਕਕਾਰ ਉਸੇ ਤਰ੍ਹਾਂ ਮੈਂ ਆਪਣੇ ਆਪ ਨੂੰ ਕੇਸਾਂ ਧਾਰੀ ਸਰੂਪ ਚ ਹੀ ਵੇਖਾਂਗਾ ਨਾ। ਇਸੇ ਤਰ੍ਹਾਂ ਜਦੋਂ ਸਥੂਲ ਤੋਂ ਸੂਖਮ ਸ੍ਰਿਸ਼ਟੀ ਚ ਜਾਈਦਾ ਨਾ, ਤੇ ਸਥੂਲ ਦੇ ਚਿੰਨ ਦਾ ਭਾਵ ਨਾਲ ਰਹਿੰਦਾ, ਤੇ ਦਾਨ ਸਿੰਘ ਨੂੰ ਸਤਿਗੁਰੂ ਨੇ ਗਿਆਨ ਕਰਾਉਣ ਵਾਸਤੇ ਮੱਥੇ ਦੇ ਨਾਲ ਤੀਰ ਛੁਹਾਇਆ। ਪੰਗਤੀ ਗਰੀਬ ਨਿਵਾਜ ਨੇ ਪੜ੍ਹੀ ਜਿਹੜੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਵਾਰਾਂ ਦੇ ਵਿੱਚ ਲਿਖੀ ਹੈ, ਬਿਨ ਕੇਸਾਂ ਸਿਰ ਕੁੱਟੀਆਂ ਚਿੰਘਾਰੇ ਕੌਣ ਛਡਾਏ ਹੈ। ਸਤਿਗੁਰੂ ਨੇ ਬਚਨ ਕੀਤਾ ਤੇ ਦਾਨ ਸਿੰਘ ਬਰਾੜ ਨੂੰ ਸੂਖਮ ਬਿਰਤੀ ਨਾਲ ਦਰਸ਼ਨ ਹੋਇਆ ਵੀ ਵੈਤਰਣੀ ਨਦੀ ਦੇ ਅੰਦਰ ਜਿਹਨਾਂ ਕੇਸ ਕਟਾਏ ਨਾ, ਉਹਨਾਂ ਦੇ ਸਿਰ ਰੋਡੇ ਸਿਰ ਪੱਥਰ ਸਮਝ ਕੇ ਉੱਤੋਂ ਕੁੱਟੇ ਜਾਂਦੇ ਆ ਡਾਂਗਾਂ ਦੇ ਨਾਲ। ਤਾਂ ਕਲਗੀਧਰ ਜੀ ਦਾ ਜਿਹੜਾ ਬਚਨ ਵਾ ਉਹ ਖਾਲਸੇ ਵਾਸਤੇ ਸਦਾ ਸਿਰ ਮੱਥੇ ਮੰਨਣਾ ਚਾਹੀਦਾ। ਸਤਿਗੁਰੂ ਨੇ ਆਖਿਆ ਸਿੱਖੋ, ਜਿਹੜੇ ਤੁਹਾਡੇ ਸੀਸ ਦੇ ਉੱਤੇ ਕੇਸ ਨੇ ਨਾ, ਇਹ ਸਾਡੇ ਹੁਕਮ ਦੀ ਛਾਪ ਹੈ, ਇਹ ਸਾਡੇ ਰਾਜ ਦੀ ਮੋਹਰ ਸਮਝ ਕੇ ਜਾਣਨਾ।
1: ਡੱਲੇ ਸਨ ਹੁਕਮ ਬਖਾਨਾ,
0: ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਦੀ ਤਕੜਾਈ ਵਾਸਤੇ ਬਚਨ ਕੀਤਾ। ਭਾਈ ਡੱਲ ਸਿੰਘ ਚੌਧਰੀ ਨੂੰ ਬੁਲਾਇਆ, ਆਖਿਆ ਡੱਲਾ ਜੀ, ਚੌਧਰੀ ਜੀ, ਇਹ ਇੱਕ ਸਾਡਾ ਹੁਕਮ ਹੈ, ਇਹਨੂੰ ਜਿਉਂ ਦਾ ਤਿਉਂ ਮੰਨੋ।
1: ਗਹਿ ਗਹਿ ਲਾਠੀ ਬਹੁ ਨਰ ਪਾਨਾ,
0: ਬਹੁਤੇ ਮਨੁੱਖ ਆਪਦੇ ਇਕੱਠੇ ਕਰੋ, ਆਪਦੀ ਜਿਹੜੀ ਫੌਜ ਆ ਉਹ ਇਕੱਠੀ ਕਰੋ, ਤੇ ਉਹਨਾਂ ਦੇ ਹੱਥਾਂ ਦੇ ਵਿੱਚ ਲੱਠ ਦੇ ਦਿਓ, ਵੱਡੇ ਵੱਡੇ ਡਾਂਗ ਸੋਟੇ ਦੇ ਦਿਓ,
1: ਹਿਤ ਛੀਨ ਬੇ ਸੰਗਤ ਜਾਵਹੋ,
0: ਤੇ ਤੁਸੀਂ ਇਉਂ ਕਰੋ ਵੀ ਸੰਗਤ ਦੇ ਵਾਸਤੇ ਨਾ, ਜਿੱਧਰੋਂ ਸੰਗਤ ਆਉਂਦੀ ਆ ਉਸ ਰਸਤੇ 'ਚ ਗਾਂਹ ਮਨੁੱਖ ਭੇਜ ਦਿਓ, ਤੇ ਸੰਗਤ ਨੂੰ ਲੁੱਟਣ ਪੈ ਜਾਓ। ਹੁਣ ਇਹ ਸਤਿਗੁਰੂ ਦਾ ਕੌਤਕ ਵੇਖੋ, ਜਿਵੇਂ ਪਿਤਾ ਨਾ ਆਪਣੇ ਪੁੱਤਰ ਨੂੰ ਤਗੜਿਆਂ ਕਰਨ ਵਾਸਤੇ ਹਰ ਜੁਗਤੀ ਵਰਤਦਾ, ਕਲਗੀਧਰ ਗਰੀਬ ਨਿਵਾਜ ਜੀ ਕਹਿੰਦੇ ਵੀ ਜਾਓ ਜਿੱਧਰੋਂ ਸੰਗਤ ਆਉਂਦੀ ਨਾ, ਸੰਗਤ ਦੇ ਅੱਗੇ ਰਾਹ 'ਚ ਜਾ ਕੇ ਖਲੋ ਜਾਓ, ਤੇ ਜਿੱਥੇ ਸੰਗਤ ਆਉਂਦੀ ਦਿਖੇ ਭੇਟਾਵਾਂ ਦਿਖਣ, ਲੁੱਟਣ ਪੈ ਜਾਣਾ।
1: ਲੇਹ ਵਸੋ ਨਹੀਂ ਗਵਾਵਹੋ,
0: ਪਰ ਵੇਖੋ ਪ੍ਰੇਮ ਵੀ ਹੈ ਨਾ, ਕਹਿੰਦੇ ਵੀ ਵਸਤੂਆਂ ਖੋ ਲਓ ਪਰ ਗਵਾਇਆ ਜੇ ਨਾ, ਕਿਉਂਕਿ ਗੁਰੂ ਘਰ ਦੀ ਅਮਾਨ ਤੇ ਆਖੋ ਸਤਨਾਮ ਸ੍ਰੀ। ਕਲਗੀਧਰ ਜੀ ਦਾ ਪ੍ਰੇਮ ਮਾਰੇ, ਕਹਿੰਦੇ ਵਸਤੂਆਂ ਖੋ ਲਿਆ ਜੇ ਪਰ ਕੋਈ ਚੀਜ਼ ਗਵਾਇਆ ਜੇ ਨਾ। ਇਹ ਸਾਖੀ ਪੋਥੀ ਜੇ ਵਚਨ ਸਤਿਗੁਰੂ ਦਾ ਆਉਂਦਾ ਹੈ, ਵਸਤ ਲੇਵਨੀ ਗਵਾਵਨੀ ਨਾ ਹੀ ਬਹੋਰ ਕਰਨੀ ਹੈ, ਵੀ ਉਹ ਮੈਂ ਸੰਗਤ ਨੂੰ ਵਾਪਸ ਵੀ ਦੇਣੀਆਂ ਨੇ। ਜਿਹੜੇ ਗੁਰੂ ਕੇ ਸਿੱਖ ਤੋਂ ਜੋ ਵਸਤੂ ਆਈ ਅਸੀਂ ਉਹਨਾਂ ਨੂੰ ਪਿਛਾਂ ਵੀ ਦੇਣੀ ਆ, ਕੋਈ ਵਸਤੂ ਗਵਾਇਆ ਜੇ ਨਾ।
1: ਅਬ ਸੰਗਰਾਮ ਕਰਨ ਸਿਖਰਾਵੈ,
0: ਸਤਿਗੁਰੂ ਨੇ ਬਚਨ ਪਹਿਲਾਂ ਦੱਸ ਦਿੱਤਾ ਸਮਝਾ ਕੇ, ਵੀ ਅਸੀਂ ਜਿਹੜਾ ਬਚਨ ਕੀਤਾ ਵੀ ਤੁਸੀਂ ਸੰਗਤ ਲੁੱਟ ਲਵੋ, ਉਹਦਾ ਕਾਰਨ ਕੀ ਆ? ਵੀ ਅਸੀਂ ਆਪਣੇ ਖਾਲਸੇ ਨੂੰ ਸੰਗਤ ਨੂੰ ਢਿੱਲ ਮੱਠ 'ਚ ਨਹੀਂ ਛੱਡਣਾ। ਕੱਚਾ ਪਿੱਲਾ ਖਾਲਸਾ ਨਹੀਂ ਹੋ ਸਕਦਾ, ਅਸੀਂ ਆਪਣੇ ਖਾਲਸੇ ਨੂੰ ਤਿਆਰ ਪਰ ਤਿਆਰ ਰੱਖਣਾ, ਰਹਿਤ ਦੇ ਵਿੱਚ ਸ਼ਸਤਰ ਦਾ ਪੱਕਾ ਹੋਵੇ, ਸਦਾ ਸੁਚੇਤ ਭਾਵ 'ਚ ਰਵੇ। ਗੁਰੂ ਕਾ ਸਿੱਖ ਤੇ ਕੰਘਾ ਵੀ ਨਾ ਕਰੇ ਤੇ ਸਤਿਗੁਰੂ ਦੀ ਨਾਰਾਜ਼ਗੀ ਹੁੰਦੀ ਆ। ਸੁਚੇਤਾ ਭਾਵ ਸਿੱਖ ਦੇ ਜੀਵਨ ਵਾਸਤੇ ਇੰਨਾ ਜ਼ਰੂਰੀ ਆ। ਤੁਸੀਂ ਕਿਤੇ ਅਜਮਾ ਕੇ ਵੇਖਿਓ ਸਤਿਗੁਰੂ ਦਾ ਬਚਨ ਵਾ, ਕੰਘਾ ਕੀਤੇ ਬਿਨਾਂ ਅਰਦਾਸ ਕੀਤੇ ਬਿਨਾਂ ਗੁਰੂ ਕਾ ਸਿੱਖ ਘਰੋਂ ਨਾ ਨਿਕਲੇ। ਜਿਹੜਾ ਸਿੱਖ ਕੰਘਾ ਕਰਕੇ ਤੁਰੇ, ਅਰਦਾਸ ਕਰਕੇ ਤੁਰੇ, ਔਰ ਜੇ ਬਹੁਤ ਸੋਨੇ ਤੇ ਸੁਹਾਗਾ ਕਰਨਾ ਤਾਂ ਜਪਜੀ ਸਾਹਿਬ ਜੀ ਦਾ ਪਾਵਨ ਬਾਣੀ ਦਾ ਪਾਠ ਕਰਕੇ ਅਰਦਾਸ ਕਰਕੇ ਕਿਸੇ ਵੀ ਕਾਰਜ ਨੂੰ ਚੜ੍ਹੇ। ਸਤਿਗੁਰੂ ਕਹਿੰਦੇ ਜਿਵੇਂ ਸਿੱਖ ਕੇਸਾਂ 'ਚੋਂ ਅਟਕਲਾਂ ਕੱਢ ਕੇ ਤੁਰਿਆ ਨਾ, ਮੈਂ ਉਹਦੇ ਸਾਰੇ ਰਾਹ ਦੀਆਂ ਅਟਕਲਾਂ ਕੱਢ ਦਿੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕਲਗੀਧਰ ਜੀ ਦੀਆਂ ਬਖਸ਼ਿਸ਼ਾਂ ਨੇ ਆਪਣੇ ਖਾਲਸੇ ਤੇ। ਗਰੀਬ ਨਵਾਜ਼ ਸਤਿਗੁਰੂ ਨੇ ਪਹਿਲਾਂ ਬਚਨ ਸਮਝਾ ਦਿੱਤਾ, ਕਹਿੰਦੇ ਵੀ ਅਸੀਂ ਆਪਣੇ ਖਾਲਸੇ ਨੂੰ ਕਿਸੇ ਵੀ ਪੱਖ ਤੋਂ ਢਿੱਲਾ ਮੱਠਾ ਨਹੀਂ ਛੱਡਣਾ। ਜੋ ਘਟਨਾਵਾਂ ਪਿੱਛੇ ਹੋਈਆਂ ਵੀ ਕੋਈ ਵੀ ਆਵੇ ਤੇ ਉਹ ਆ ਕੇ ਖਾਲਸੇ ਨੂੰ ਲੁੱਟਣ ਪੈ ਜੇ, ਸੰਗਤ ਨੂੰ ਲੁੱਟਣ ਪੈ ਜੇ, ਤੇ ਤੁਸੀਂ ਉੱਥੋਂ ਲੁੱਟ ਕਰਵਾ ਕੇ ਆ ਕੇ ਸਾਨੂੰ ਦੱਸੋ, ਇਹ ਬਚਨ ਚੰਗਾ ਨਹੀਂ। ਆਪ ਸੁਚੇਤ ਹੋਵੋ, ਆਪ ਸਾਵਧਾਨ ਹੋਵੋ, ਮੱਥਾ ਲਾਉਣਾ ਸਿੱਖੋ, ਆਡਾ ਲਾਉਣਾ ਸਿੱਖੋ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਇਹਨਾਂ ਸਿੰਘਾਂ ਨੂੰ, ਇਹ ਸੰਗਤ ਨੂੰ, ਗੁਰੂ ਕੇ ਖਾਲਸੇ ਨੂੰ, ਜਿਨ੍ਹਾਂ ਦਾ ਪਹਿਰਾ ਢਿੱਲਾ ਹੋ ਗਿਆ, ਉਹਨਾਂ ਨੂੰ ਦੁਬਾਰਾ ਯੁੱਧ ਕਰਨਾ ਸਿਖਾਉਣਾ ਹੈ।
1: ਇੰਤੇ ਹੀ ਤੁਰਕਨ ਮਰਵਾਵਾ।
0: ਅੱਜ ਜੇ ਆਪਣੀ ਰੱਖਿਆ ਕਰਨ ਦੇ ਸਮਰੱਥ ਹੋ ਜਾਣਗੇ, ਕੱਲ ਨੂੰ ਅਸੀਂ ਇਹਨਾਂ ਦੇ ਹੱਥੋਂ ਹੀ ਤੁਰਕਾਂ ਦਾ ਨਾਸ ਕਰਾਉਣਾ ਹੈ।
1: ਇੱਧਰ
0: ਇਸ ਤਰ੍ਹਾਂ ਬਚਨ ਕਰ ਦਿੱਤਾ ਡੱਲ ਸਿੰਘ ਚੌਧਰੀ ਨਾਲ, ਦੂਜੇ ਪਾਸੇ ਜਿੱਧਰੋਂ ਸੰਗਤ ਆ ਰਹੀ ਆ ਉਧਰ ਸਤਿਗੁਰੂ ਜੀ ਨੇ ਸੰਦੇਸ਼ਾ ਭੇਜ ਦਿੱਤਾ। ਕਲਗੀਧਰ ਜੀ ਨੇ ਬਚਨ ਕੀਤਾ ਵੀ ਜਾਓ ਜਾ ਕੇ ਜਿੱਧਰੋਂ ਸੰਗਤ ਆਉਂਦੀ ਆ ਨਾ, ਅੱਗੋਂ ਜਾ ਕੇ ਸੰਗਤ ਨੂੰ ਦੱਸ ਦਿਓ ਵੀ ਜਿਹੜੇ ਇਹ ਬਠਿੰਡੇ ਵਾਲੇ ਬਰਾੜ ਆ ਨਾ, ਇਹ ਸਾਡੇ ਹੁਕਮ ਦੇ ਵਿੱਚ ਪੱਕੇ ਨਹੀਂ ਹੈਗੇ, ਇਹਨਾਂ ਦਾ ਕੋਈ ਭਰੋਸਾ ਨਹੀਂ ਹੈਗਾ ਬਹੁਤਾ। ਹਾਲਾਂਕਿ ਕਲਗੀਧਰ ਜੀ ਨੇ ਜ਼ਫਰਨਾਮੇ ਦੇ ਅੰਦਰ ਉਹ ਔਰੰਗਜ਼ੇਬ ਬਾਦਸ਼ਾਹ ਨੂੰ ਆਖਿਆ ਵੀ ਬਾਦਸ਼ਾਹ ਡਰੀ ਨਾ, ਜੇ ਕਿਤੇ ਸਾਡੇ ਦਰਸ਼ਨ ਕਰਨ ਦਾ ਤੇਰਾ ਮਨ ਹੋਇਆ ਨਾ, ਤੇ ਤੂੰ ਇੱਧਰ ਪੰਜਾਬ ਆਉਣਾ ਹੋਇਆ, ਅਸੀਂ ਮਾਲਵੇ 'ਚ ਬੈਠੇ ਹਾਂ, ਤੇ ਇਸ ਇਲਾਕੇ ਆਉਂਦਿਆਂ ਕੋਈ ਖਤਰਾ ਨਾ ਮੰਨੀ, ਇਹ ਹਮ ਹੈ ਕੌਮ ਏ ਬਰਾੜ, ਹੁਕਮ ਏ ਮਾਰਾ ਨੇਸਤ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਉਮਰਾਸਤ ਪਾਠ ਵੀ ਆਉਂਦਾ ਵੀ ਇਹ ਜਿੰਨੀ ਵੀ ਬਰਾੜ ਕੌਮ ਆ ਇਹ ਸਾਰੀ ਸਾਡੇ ਹੁਕਮ ਦੇ ਅੰਦਰ ਆ, ਸਾਡੇ ਹੁਕਮ ਤੋਂ ਬਾਹਰ ਨਹੀਂ ਕੋਈ ਬਰਾੜ ਹੈਗਾ। ਤੇ ਸਤਿਗੁਰੂ ਨੇ ਉਹਨਾਂ ਨੂੰ ਤਾਂ ਇਹ ਆਖਿਆ, ਇੱਥੇ ਕੌਤਕ ਵਰਤਾਉਣ ਵਾਸਤੇ ਗਰੀਬ ਨਵਾਜ਼ ਸਤਿਗੁਰੂ ਕਹਿੰਦੇ ਹੈ ਵੀ ਜਾ ਕੇ ਸੰਗਤ ਨੂੰ ਕਹਿ ਦਿਓ ਜਿਹੜੇ ਬਠਿੰਡੇ ਵਾਲੇ ਬਰਾੜ ਆ ਨਾ ਸਾਬੋਕੀਆਂ ਵਾਲੇ, ਇਹ ਸਾਡੇ ਹੁਕਮ ਦੇ ਵਿੱਚ ਪੱਕੇ ਨਹੀਂ ਹਨ, ਅਸੀਂ ਵੀ ਇੱਥੇ ਪਾਹੁਣਚਾਰੀ 'ਚ ਰੁਕੇ ਹੋਏ ਹਾਂ, ਪ੍ਰਾਹੁਣਾਚਾਰੀ 'ਚ ਮਹਿਮਾਨ ਨਵਾਜ਼ੀ ਵਾਸਤੇ ਹੀ, ਵੀ ਅਸੀਂ ਥੋੜ੍ਹਾ ਸਮਾਂ ਹੀ ਇੱਥੇ ਰੁਕੇ ਹੋਏ ਮਹਿਮਾਨਾਂ ਵਾਂਗ ਅਸੀਂ ਇੱਥੇ, ਤੇ ਤੁਸੀਂ ਵੀ ਇੱਥੇ ਜਿਹੜਾ ਸਾਡੇ ਕੋਲ ਆਉਣਾ ਨਾ ਸੰਗਤ ਜੀ, ਤੁਸੀਂ ਵੀ ਪ੍ਰਾਹੁਣਚਾਰੀ ਤੌਰ 'ਤੇ ਹੀ ਆ ਰਹੇ ਹੋ, ਇਲਾਕਾ ਤੁਹਾਡੇ ਵਾਸਤੇ ਵੀ ਨਵਾਂ ਆ, ਅਤੇ ਅਸੀਂ ਵੀ ਇੱਥੇ ਥੋੜ੍ਹੇ ਸਮੇਂ ਤੋਂ ਹੀ ਆਏ ਹਾਂ, ਥੋੜ੍ਹੇ ਸਮੇਂ ਲਈ ਆਏ ਹਾਂ, ਅਤੇ ਇਸ ਕਰਕੇ ਸਾਵਧਾਨ ਰਹਿਣਾ।
1: ਆਵੋ ਅਗਰ ਬਨੋ ਸਭ ਤਹਨਾ।
0: ਜਦੋਂ ਅੱਗੇ ਆਉਣਾ ਨਾ ਇਹਨਾਂ ਬਰਾੜਾਂ ਦੇ ਇਲਾਕੇ 'ਚ, ਤੇ ਸਾਵਧਾਨ ਬਣ ਕੇ ਆਉਣਾ, ਅਸੀਂ ਇਹਨਾਂ ਤੇ ਭਰੋਸਾ ਨਹੀਂ ਰੱਖਦੇ।
1: ਵਸਤੂ ਨਹੀਂ ਖੁਸਾਵਨ ਕਰੀਏ।
0: ਮਹਾਰਾਜ ਕਹਿੰਦੇ ਇਹ ਨਾ ਹੋਵੇ ਵੀ ਤੁਸੀਂ ਇੱਥੇ ਮਾਲਵੇ 'ਚ ਆ ਕੇ ਵੀ ਵਸਤੂਆਂ ਖਵਾ ਲਵੋ, ਮਾਲਵੇ ਦੇ 'ਚ ਆ ਕੇ ਇੱਥੇ ਵੀ ਤੁਹਾਡੇ ਨਾਲ ਕੋਈ ਲੁੱਟ ਖੋਹ ਹੋ ਜੇ, ਵਸਤੂਆਂ ਨਾ ਖਵਾ ਕੇ ਆਇਆ ਜੇ।
1: ਸ਼ਾਰਤ ਆਪਣੇ ਮਹਿ ਧਾਰੀਏ।
0: ਤੇ ਇਹ ਜਿਹੜੇ ਪਦਾਰਥ ਵਾ ਨਾ ਉਹ ਬਹੁਤ ਧਿਆਨ ਨਾਲ ਆਪਸ ਦੇ ਵਿੱਚ ਸੰਭਾਲ ਕੇ ਰੱਖਣੇ।
1: ਡੱਲਾਲੇ ਨਰਕਨੇ।
0: ਤੇ ਇਧਰੋਂ ਹੁਣ ਸਤਿਗੁਰੂ ਨੇ ਇਹੋ ਜਿਹਾ ਕੌਤਕ ਵਰਤਾਇਆ, ਇਧਰੋਂ ਡੱਲ ਸਿੰਘ ਚੌਧਰੀ ਨੂੰ ਉਹਦੇ ਬੰਦੇ ਦੇ ਕੇ ਭੇਜ ਦਿੱਤਾ, ਉਧਰੋਂ ਸੰਗਤ ਨੂੰ ਸੁਨੇਹਾ ਦੇ ਦਿੱਤਾ ਵੀ ਸਾਵਧਾਨ ਰਹਿਣਾ।
1: ਸੁਚੇਤ ਕਸ ਕਟ ਸਿੱਖ ਬਣੇ।
0: ਤੇ ਉਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੁਨੇਹਾ, ਸਤਿਗੁਰੂ ਦਾ ਹੁਕਮ ਗੁਰੂ ਕੀ ਸੰਗਤ ਤੱਕ ਪਹੁੰਚ ਗਿਆ। ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੰਦੇਸ਼ਾ ਪਹੁੰਚਿਆ, ਤੇ ਜਿਹੜੀ ਸੰਗਤ ਆ ਰਹੀ ਸੀ ਉਹਨਾਂ ਨੂੰ ਹੁਣ ਜਦੋਂ ਇਹ ਪਤਾ ਵੀ ਕਲਗੀਧਰ ਜੀ ਦਾ ਧਿਆਨ ਸਾਡੇ ਵੱਲ ਆ, ਉਹ ਆਪਣੇ ਆਪ ਹੀ ਮਨ ਦੇ ਵਿੱਚ ਬਲ ਆ ਜਾਂਦਾ। ਜਦੋਂ ਸਿੱਖ ਨੂੰ ਮਹਿਸੂਸ ਹੋਵੇ ਕਿ ਮੇਰੇ ਗੁਰੂ ਨੂੰ ਪਤਾ ਹੈ ਵੀ ਮੈਂ ਕਿੱਥੇ ਹੈ, ਤਾਂ ਇਹ ਜਿਹੜੀ ਭਾਵਨਾ ਹੁੰਦੀ ਆਪਣੇ ਆਪ 'ਚ ਬਹੁਤ ਵੱਡਾ ਬਲ ਹੁੰਦਾ। ਸਤਿਗੁਰੂ ਨੂੰ ਜਿਹੜੇ ਗੁਰਸਿੱਖ ਹਾਜ਼ਰ ਨਾਜ਼ਰ ਜਾਣਦੇ ਹੈ ਉਹ ਹਮੇਸ਼ਾ ਤਿਆਰ ਪਰ ਤਿਆਰ ਰਹਿੰਦੇ ਹੈ ਸੰਗਤ ਜੀ। ਤਾਂ ਗਰੀਬ ਨਿਵਾਸ ਸਤਿਗੁਰੂ ਜੀ ਨੇ ਜਦੋਂ ਸੁਨੇਹਾ ਭੇਜਿਆ, ਸੰਗਤ ਨੇ ਸੰਦੇਸ਼ਾ ਸੁਣਿਆ ਤੇ ਸੰਦੇਸ਼ਾ ਸੁਣ ਕੇ ਤੇ ਉਹ ਸਾਰੇ ਗੁਰੂ ਕੇ ਸਿੱਖਾਂ ਨੇ ਕਮਰ ਕੱਸੇ ਕਰ ਲਏ, ਤਿਆਰ ਪਰ ਤਿਆਰ ਹੋ ਗਏ ਵੀ ਜਿਹੜਾ ਆਇਆ ਹੁਣ ਵੇਖ
1: ਲਵਾਂਗੇ।
0: ਇਧਰੋਂ ਡਲ ਸਿੰਘ ਚੌਧਰੀ ਜਿਹੜਾ ਸੀ ਉਹ ਸਤਿਗੁਰੂ ਦਾ ਹੁਕਮ ਲੈ ਕੇ ਤੇ ਸੰਗਤ ਤੇ ਜਾ ਪਿਆ। ਉਧਰੋਂ ਸੰਗਤ ਸੁਚੇਤ ਸੀ, ਦੋਵਾਂ ਦਿਸ਼ਾਵਾਂ ਤੋਂ ਜਦੋਂ ਇੱਕ ਦੂਜੇ ਨੂੰ ਪਏ ਤੇ ਬਹੁਤ ਭੇੜ ਮੱਚ ਗਿਆ ਤੇ ਇੱਕ ਜਗ੍ਹਾ ਦੇ ਉੱਤੇ ਜਦੋਂ ਸੰਗਤ ਦੇ ਉੱਤੇ ਡਲ ਸਿੰਘ ਚੌਧਰੀ ਦੇ ਆਦਮੀਆਂ ਨੇ ਹੱਲਾ ਕੀਤਾ ਤੇ ਇਹ ਸਾਧ ਸੰਗਤ ਜੀ ਉਸ ਸਥਾਨ ਤੇ ਬਹੁਤ ਰੌਲ ਗੌਲ ਮੱਚ ਗਿਆ
1: ਤੇ
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਦਮਦਮਾ ਸਾਹਿਬ ਜੀ ਦੇ ਲਾਗੇ ਉੱਚੇ ਸਥਾਨ ਦੇ ਉੱਤੇ ਟਿਕੇ ਹੋਏ ਸਨ। ਸਤਿਗੁਰੂ ਨੇ ਜਦੋਂ ਦੂਰ ਤੋਂ ਵੇਖਿਆ ਨਾ ਵੀ ਧੂੜ ਉੱਡਦੀ ਹੈ, ਆਵਾਜ਼ਾਂ ਆਉਂਦੀਆਂ ਨੇ ਵੀ ਹਲਾ ਹੂਲ ਹੋ ਗਈ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੁੰਦੇ ਹਨ।
1: ਸਤਿਗੁਰੂ
0: ਸੱਚੇ ਪਾਤਸ਼ਾਹ ਜੀ ਦੀ ਐਸੀ ਕਿਰਪਾ ਹੋਈ, ਐਸਾ ਕੌਤਕ ਵਰਤਿਆ, ਇਹ ਖੋਸਤ ਉਹ ਨਹੀਂ ਖੁਸਾਵੈ। ਇੱਧਰ ਡਲ ਸਿੰਘ ਚੌਧਰੀ ਦੇ ਜਿਹੜੇ ਮਨੁੱਖ ਨੇ ਉਹਦੇ ਆਦਮੀ ਨੇ ਉਹ ਵੀ ਇਹ ਸੋਚਦੇ ਆ ਵੀ ਕਲਗੀਧਰ ਜੀ ਦਾ ਹੁਕਮ ਹੈ, ਇਸ ਵਾਸਤੇ ਸਮਾਨ ਖੋਹ ਕੇ ਲਿਜਾਣਾ, ਤੇ ਉਧਰੋਂ ਸੰਗਤ ਕਹਿੰਦੀ ਵੀ ਕਲਗੀਧਰ ਜੀ ਦਾ ਹੁਕਮ ਹੈ, ਸਮਾਨ ਖੁਸਾਵਨਾ ਨਹੀਂ। ਤੇ ਇਸ ਕਰਕੇ ਉਹ ਦੋਵਾਂ ਦਿਸ਼ਾਵਾਂ ਨੇ, ਦੋਵਾਂ ਧਿਰਾਂ ਨੇ ਆਪੋ ਆਪਣਾ ਬਲ ਲਗਾਇਆ ਹੋਇਆ ਤੇ ਦੋਵੇਂ ਦਿਸ਼ਾਵਾਂ ਇਸ ਤਰ੍ਹਾਂ ਭਾਵ ਕਰਦੀਆਂ। ਇਧਰੋਂ ਇਹ ਖੋਣ ਲਈ ਜ਼ੋਰ ਲਾਉਂਦੇ ਆ, ਉਹ ਛਡਾਉਣ ਲਈ ਜ਼ੋਰ ਲਾਉਂਦੇ ਵੀ ਖੋਣ ਨਹੀਂ ਦੇਣੀ ਸਮੱਗਰੀ। ਇਸ ਤਰ੍ਹਾਂ ਸਾਧ ਸੰਗਤ ਜੀ ਇੱਕ ਹੱਲਾ ਕਰਦੇ ਆ, ਇੱਕ ਧੇਰ ਅੱਗੋਂ ਝੱਲਦੀ ਜਾਂਦੀ ਹੈ, ਜਦੋਂ ਉਹਨਾਂ ਦਾ ਜ਼ੋਰ ਪੈਂਦਾ ਉਹ ਹੱਲਾ ਕਰਦੇ ਆ ਵੀ ਇਹ ਦੌੜ ਜਾਣ ਲੁਟੇਰੇ, ਤੇ ਅੱਗੋਂ ਇਹ ਝੱਲ ਜਾਂਦੇ ਹਨ। ਸਾਧ ਸੰਗਤ ਜੀ ਦੋਵਾਂ ਦਿਸ਼ਾਵਾਂ ਦੇ ਵਿੱਚ ਬਹੁਤ ਬਲ ਭਰਿਆ ਹੋਇਆ, ਬਹੁਤ ਬਲ ਲਗਾਉਂਦੇ ਹਨ ਤੇ ਬਹੁਤ ਆਪਸ ਦੇ ਵਿੱਚ ਸਾਧ ਸੰਗਤ ਜੀ ਬਲ ਕਰ ਕਰਕੇ ਭਿੜਦੇ ਹਨ, ਆਪਸ 'ਚ ਜ਼ੋਰ ਲਾਉਂਦੇ ਹਨ।
1: ਨਿਕਟ ਤਿਨ ਗੁਰੂ ਸੁਣਾਵਾ
0: ਤੇ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਸਤਿਗੁਰੂ ਦਾ ਕੌਤਕ ਹੋਇਆ ਵੀ ਜਿਹੜੇ ਗੁਰੂ ਕੇ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਾਗੇ ਖਲੋਤੇ ਆ ਨਾ, ਹੁਣ ਮਹਾਰਾਜ ਸਾਹਿਬ ਜੀ ਸਾਰਾ ਦ੍ਰਿਸ਼ ਵੇਖ ਰਹੇ ਅੰਤਰਜਾਮੀ ਸਤਿਗੁਰੂ ਜੀ, ਤੇ ਸਤਿਗੁਰੂ ਆਪਣੇ ਕੋਲ ਜਿਹੜੇ ਗੁਰੂ ਕੇ ਖਾਲਸੇ ਹਾਜ਼ਰ ਨੇ ਉਹਨਾਂ ਨੂੰ ਸੰਬੋਧਨ ਕਰਕੇ ਬਚਨ ਕਰਦੇ ਹਨ।
1: ਸਤਿਗੁਰੂ
0: ਕਹਿੰਦੇ ਵੇਖਦੇ ਹੋ, ਰੌਲਾ ਸੁਣਦੇ ਹੋ, ਉਹ ਧੂੜ ਉੱਡਦੀ ਵੇਖਦੇ ਹੋ, ਇਹ ਜਿਹੜੇ ਬੋਲ ਆਉਂਦੇ ਸੁਣ ਰਹੇ ਹੋ,

ਉਹਨਾਂ ਨੇ ਅਰਥ ਕੀਤਾ ਵੀ ਜੇ ਹੋਰਾਂ ਨਾਲ ਨਹੀਂ ਤੇ ਆਪਣਿਆਂ ਨਾਲ ਹੀ। ਇਹ ਅਰਥ ਜਿਹੜਾ ਵਾ ਨਾ ਇਹ ਸਯੋਗ ਅਰਥ ਨਹੀਂ, ਸਿਧਾਂਤਕ ਭੁੱਲ ਦਾ ਅਰਥ ਹੈ, ਆਪੇਖਕ ਚੀਜ਼ ਆ ਇਹ ਜਿਹੜਾ ਨਾ। ਔਰ ਨਹੀਂ ਤੋ ਆਪਣ ਸੰਗਾ, ਇਹਦਾ ਅਰਥ ਵਾ ਜੇ ਹੋਰਾਂ ਨਾਲ ਨਹੀਂ ਤੇ ਆਪਣੇ ਆਪ ਨਾਲ ਯੁੱਧ ਲੱਗਾ ਰਹੇ, ਆਪਣੇ ਮਨ ਨਾਲ, ਆਪਣੇ ਵਿਕਾਰ ਨਾਲ, ਆਪਣੇ ਅੰਦਰ ਦੇ ਨਾਲ। ਮਹਾਰਾਜ ਸ੍ਰੀ ਪਾਤਸ਼ਾਹ ਦਾ ਜਿਹੜਾ ਬਚਨ ਆਉਂਦਾ ਨਾ, ਧੰਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰ, ਚਿੱਤ ਮੈਂ ਯੁੱਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜੈ ਭਵ ਸਾਗਰ ਤਾਰੈ। ਉਹ ਗੁਰੂ ਕਾ ਖਾਲਸਾ ਜਦੋਂ ਬਾਹਰ ਯੁੱਧ ਨਾ ਹੋਵੇ ਅੰਦਰ ਯੁੱਧ ਲੱਗਾ ਰਹੇ, ਵੀ ਇਹ ਜਿਹੜੀ ਦੇਹੀ ਆ ਇਹ ਅਨਿਤ ਆ, ਇਹਨੇ ਰਹਿਣਾ ਨਹੀਂ, ਇਹਨੂੰ ਮੈਂ ਜਿੱਤਣਾ ਆ, ਮਨ ਕਿਵੇਂ ਜਿੱਤਣਾ, ਵਿਕਾਰ ਕਿਵੇਂ ਮਾਰਨੇ ਹੈ, ਆਪਣੇ ਅੰਦਰੋਂ ਔਗਣ ਕਿਵੇਂ ਖਤਮ ਕਰਨੇ ਹੈ, ਨਿਮਰਤਾ ਕਿਵੇਂ ਧਾਰਨੀ ਹੈ, ਅਹੰਕਾਰ ਤੋਂ ਕਿੱਦਾਂ ਬਚਣਾ ਆ, ਸੇਵਾ ਦੇ ਵਿੱਚ ਕਿਸ ਤਰ੍ਹਾਂ ਲੱਗਣਾ ਆ, ਸਮਾਂ ਕਿਸ ਤਰ੍ਹਾਂ ਸਫਲ ਕਰਨਾ ਆ, ਇਹ ਬਹੁਤ ਵੱਡਾ ਯੁੱਧ ਹੈ। ਤਾਂ ਉਹ ਸੂਰਮਾ ਉਹ ਹੈ ਜਿਹੜਾ ਆਪਣੇ ਆਪ ਨੂੰ ਜਿੱਤੇ, ਮਨ ਜਿੱਤਾ, ਜੱਗ ਜੀਤ ਹੁੰਦੀ ਹੈ ਨਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਜਿਹੜਾ ਉਹ ਵੀ ਬਚਨ ਵਾ ਨਾ, ਮੁਖਾਰਬਿੰਦ ਤੋਂ ਬਚਨ ਸਤਿਗੁਰੂ ਦਾ ਸਿੰਘਾਂ ਨੂੰ ਕੀਤਾ ਹੋਇਆ ਵੀ ਔਰਨ ਨਹੀਂ ਤੋਂ ਆਪਣ ਸੰਗਾ, ਉਹ ਬਚਨ ਵੀ ਮਹਾਰਾਜ ਸਾਹਿਬ ਦਾ ਇਸ ਤਰ੍ਹਾਂ ਸਮਝਣਾ ਚਾਹੀਦਾ ਵੀ ਜੇ ਹੋਰਾਂ ਨਾਲ ਨਾ ਲੜੇ, ਜੇ ਬਾਹਰ ਸ਼ਾਂਤੀ ਹੋਵੇ ਤੇ ਫਿਰ ਆਪਣੇ ਨਾਲ ਗੁਰੂ ਕਾ ਖਾਲਸਾ ਯੁੱਧ ਲੜੇ, ਆਪਣਿਆਂ ਨਾਲ ਯੁੱਧ ਲੜੇ, ਇਹ ਅਰਥ ਸੁਯੋਗ ਨਹੀਂ ਸਮਝਣਾ ਚਾਹੀਦਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦਇਆ ਕਰਨ, ਸਮਤ ਬਖਸ਼ਣ। ਗਰੀਬ ਨਵਾਜ਼ ਸਤਿਗੁਰੂ ਨੇ ਆਖਿਆ ਕਿ ਵੇਖੋ ਅੱਜ ਇਹਨਾਂ ਦਾ ਆਪਸ 'ਚ ਤੇ ਹਲਾਹੂਲ ਜਿਹੜਾ ਹੋ ਰਿਹਾ ਨਾ, ਉਹ ਇਹਨਾਂ ਦਾ ਅਭਿਆਸ ਆ, ਕਿਉਂਕਿ ਦੋਵਾਂ ਧਿਰਾਂ ਨੂੰ ਸਮਝਾਇਆ ਹੋਇਆ ਵੀ ਇੱਕ ਦੂਜੇ ਦਾ ਨੁਕਸਾਨ ਇਸ ਤਰ੍ਹਾਂ ਨਹੀਂ ਕਰਨਾ ਕਿ ਇੱਕ ਦੂਜੇ ਦੇ ਪ੍ਰਤੀ ਵੈਰ ਭਾਵ ਜਾਂ ਦਵੰਦ ਭਾਵ ਆਵੇ। ਉਹਨਾਂ ਨੂੰ ਸਮਝਾ ਕੇ ਭੇਜਿਆ ਵੀ ਤੁਸੀਂ ਇਸ ਤਰ੍ਹਾਂ ਮਾਰ ਮਾਰਨੀ ਵੀ ਕਿਸੇ ਦਾ ਨੁਕਸਾਨ ਨਾ ਹੋਵੇ, ਵਸਤੂ ਖੋਣੀ ਪਰ ਖਰਾਬ ਨਹੀਂ ਕਰਨੀ। ਦੂਜਿਆਂ ਨੂੰ ਸਮਝਾ ਕੇ ਭੇਜਿਆ ਵੀ ਤੁਸੀਂ ਵਸਤੂ ਜਿਹੜੀ ਗੁਰੂ ਘਰ ਦੀ ਉਹ ਸੰਭਾਲ ਕੇ ਰੱਖਣੀ, ਖੁਸ਼ਾਵਨ ਨਹੀਂ ਦੇਣੀ। ਤਾਂ ਇਸ ਤਰੀਕੇ ਨਾਲ ਇਹ ਸਮਝਾ ਕੇ ਕਰਵਾਇਆ ਹੋਇਆ ਅਭਿਆਸ ਆ। ਸਤਿਗੁਰੂ ਕਹਿੰਦੇ ਇਹ ਜਿਵੇਂ ਅੱਜ ਇਹਨਾਂ ਦਾ ਆਪਸੀ ਅਭਿਆਸ ਚੱਲ ਰਿਹਾ ਨਾ, ਇਸ ਤਰੀਕੇ ਦੇ ਨਾਲ ਇਹ ਆਉਣ ਵਾਲੇ ਸਮੇਂ ਇਹੋ ਜਿਹਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹੋ ਪਾਤਰ ਵੀ ਬਚਨ ਕੀਤਾ ਜਿਹੜੇ ਜਾਣਗੇ ਨਾ ਵਿੱਚ ਉਹ ਸਮਾਂ ਆਏਗਾ ਰਾਜ ਉਹ ਲੈਣਗੇ ਜਦੋਂ ਜਦੋਂ ਜਗ ਆਪਣੇ ਆ ਕੇ ਰਾਜ ਦੇ ਜਦੋਂ ਦੇ ਉੱਤੇ ਆਪਣੇ ਆਪ ਦਾ ਰਾਜ ਬਲ ਕੀਤਾ ਨਾ ਸੇਵ ਜੀ ਸੱਤਾ ਹਾਰੇ ਜੁਗ ਜੁਗ ਭਗਤ ਪਾਇਆ ਪੈਰ ਹਾਰ ਲਾਇਆ ਲੋਕ ਪ੍ਰਾਣ ਪਾਇਆ ਪੈਰ ਮਹਾਰਾ ਸਾਹਿਬ ਇਹ ਕੀ ਕਹਾ ਵਰਤਾਉਂਦੇ ਆ ਫਿਰ ਮਹਾਰਾ ਸਾਹਿਬ ਇਹਨਾਂ ਦੇ ਵਾਲੇ ਆਪਦੇ ਤੇ ਆ ਕੇ ਰਾਜ ਵਾਪਸ ਲੈ ਲਿਆ ਸਦਾ ਇਹੀ ਹੁੰਦਾ ਆਇਆ ਦੇ ਆਉਣ ਵਾਲੇ ਸਮੇਂ ਦੀ ਵਿੱਚ ਕਰਦਾ ਰਾਜ ਨੇ ਕਰਾ ਹੋਣ ਪਤਾ ਨਹੀਂ ਕਿਹੇ ਗੱਲਾਂ ਗਲਤ ਦੀ ਰਹਿਣੀ ਜਦੋਂ ਗੁਰੂ ਭਗਤ ਸਿੰਘ ਜੀ ਬਣ ਜਾਣ ਜਦੋਂ ਗੁਰੂ ਰਹਿ ਸਿੰਘ ਜਿੱਥੇ ਬਣ ਜਾਣ ਤਿਆਰ ਪਰ ਤਿਆਰ ਹੋ ਜਾਣ ਹੋ ਜਾਣ ਤੇ ਆਉਂਦੇ ਜਾਂਦੇ ਰਹਿੰਦੇ ਆ ਜਦੋਂ ਜਾਲਾ ਫਲਮ ਹੁੰਦੇ ਜਾਂਦੇ ਰਹਿੰਦੇ ਆ ਗੁਰੂ ਖਾਲਸਾ ਦਾ ਗਰਮ ਕਰੇ ਅਰਦਾਸ ਸੋਧ ਦੇਵੇ ਗੁਰੂ ਘਰ ਖਾਲਸਾ ਫਿਰ ਰਾਜ ਲੈ ਲੈਂਦਾ ਰਾਜ ਲੈਣਾ ਸਤਿਗੁਰੂ ਨੇ ਰਾਜ ਖਾਇਆ ਲੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਜਦੋਂ ਸਿੰਘ ਬਣ ਜਾਣਗੇ ਨਾ ਸ਼ੇਰ ਫਿਰ ਦੀ ਬਣ ਜਾਣਗੇ ਨਾ ਸ਼ੇਰ ਇਹ ਰਾਜ ਲੈ ਲੈਂਦੇ ਰਾਜ ਲੈ ਲੈਂਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸੱਚੇ ਪਾਤਸ਼ਾਹ ਬਚਨ ਬਲਾਸ ਖਾਲਸੇ ਤੇ ਚੱਲ ਰਹੇ ਉਧਰੋਂ ਲੜਦੇ ਆ ਢੜਦੇ ਆ ਰਹੇ ਕੀ ਸੰਗਤ ਲੜਦੇ ਕਰਗੀ ਤਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਲਣੀ ਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਤਿਗੁਰੂ ਸਾਹਮਣੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸੰਗਤ ਨੇ ਗਿਆਨ ਵਿੱਚ ਨਰ ਨਮਸਕਾਰਾਂ ਕੀਤੀਆਂ ਨਮਸਕਾਰਾਂ ਕੀਤੀਆਂ ਸਤ ਸੰਗਤ ਜੀ ਅਸਵਾਸਨ ਸਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਸੱਚੇ ਪਾਤਸ਼ਾਹ ਜੀ ਨੇ ਬਹੁਤ ਹਾਲ ਚਾਲ ਪੁੱਛਿਆ ਸਾਰਿਆਂ ਦਾ ਠਾਠਾ ਗੁਰੂ ਕਿਸੇ ਨੂੰ ਕੋਈ ਦਿੱਕਤ ਨਹੀਂ ਕਿਸੇ ਨੇ ਕੋਈ ਉਹ ਹੱਲੇ ਦਾ ਬਚਨ ਹੋਇਆ ਕਿਸੇ ਤੇ ਉਹ ਦੁੱਖ ਪ੍ਰਤੀ ਸਤਿਗੁਰਾਂ ਨੇ ਸਾਰਿਆਂ ਦਾ ਹਾਲ ਹੋ ਦੇ ਹਾਲ ਦੇ ਸਾਰਾ ਸਭ ਭਾਲ ਸਿੰਘ ਵਾਲਾ

ਕਰਕੇ ਵੀ ਭਾਈ ਸਿੰਘਾ ਗਾਂਹ ਹੋ ਜਾ, ਸਾਨੂੰ ਵੀ ਲੁੱਟ ਲੈਣ ਦੇ, ਭਾਈ ਸਿੰਘੋ ਜਿਨ੍ਹਾਂ ਨੂੰ ਮਿਲ ਗਿਆ ਗਾਂਹ ਹੋ ਜਾਓ, ਸਾਨੂੰ ਪਿਛਲਿਆਂ ਨੂੰ ਵੀ ਲੁੱਟਣ ਦਿਓ, ਇਸ ਤਰ੍ਹਾਂ ਧੱਕਮ ਪੇਲ ਚੱਲ ਪਈ। ਬਹੁਤ ਸਾਧ ਸੰਗਤ ਜੀ ਅਗਾਂਹ ਹੋ ਕੇ ਖੁਸ਼ੀ ਨਾਲ ਜਕਾਰੇ ਲਾ ਕੇ ਉਤਸ਼ਾਹ ਵਿਖਾਉਂਦੇ।

0: ਇੱਕ ਦੂਜੇ ਤੋਂ ਅਗਾਂਹ ਹੋ ਕੇ ਵੀ ਸਤਿਗੁਰੂ ਦੀ ਇਹਦੂ ਸਸਤੀ ਖੁਸ਼ੀ ਹੋਰ ਕੀ ਮਿਲ ਸਕਦੀ। ਜਿਸ ਗਰੀਬ ਨਿਵਾਜ ਨੂੰ ਰਜਾਉਣ ਵਾਸਤੇ ਸਾਧ ਸੰਗਤ ਜੀ ਜਪ ਤਪ ਕਰਨੇ ਪੈਂਦੇ, ਤਪੱਸਵੀ ਤਪੱਸਿਆਵਾਂ ਕਰਦੇ ਆ, ਸਰੀਰ ਨੂੰ ਕਸ਼ਟ ਦਿੰਦੇ ਆ, ਗ੍ਰਹਿ ਤਿਆਗ ਕਰ ਜਾਂਦੇ ਆ, ਵਿਰਾਗੀ ਹੋ ਜਾਂਦੇ ਆ ਸਤਿਗੁਰਾਂ ਦੇ ਇੱਕ ਇੱਕ ਪਲਕ ਦੇ ਦਰਸ਼ਨ ਵਾਸਤੇ, ਜੇ ਸਤਿਗੁਰੂ ਉਹ ਕਹਿ ਦੇਣ ਵੀ ਜਾਓ ਕੜਾਹ ਪ੍ਰਸ਼ਾਦ ਲੁੱਟੋ ਤੇ ਖੁਸ਼ੀਆਂ ਲੈ ਲਵੋ, ਤੇ ਇਹਦੂ ਸਸਤਾ ਸੌਦਾ ਧਰਤੀ ਤੇ ਕੀ ਹੋਵੇ। ਤੇ ਗੁਰੂ ਕਾ ਖਾਲਸਾ ਖੁਸ਼ੀ ਦਾ ਅਹਿਮ ਸਮਝਦਾ, ਤੇ ਗੁਰੂ ਕੇ ਸਿੰਘ ਜਿਹੜੇ ਨਾ ਬੜੇ ਪ੍ਰੇਮ ਨਾਲ ਬੜੇ ਉਤਸ਼ਾਹ ਨਾਲ ਉੱਡ ਉੱਡ ਕੇ ਪੈਂਦੇ, ਸਾਰਾ ਕੜਾ ਪ੍ਰਸ਼ਾਦ ਲੁੱਟ ਲਿਆ।
1: ਸ੍ਰੀਮੁਖ ਬੁਝਿਓ ਲਿਟਿਓ ਨਾ ਕੈਸੇ।
0: ਸਾਧ ਸੰਗਤ ਜੀ ਕੁਝ ਗੁਰਮੁਖ ਪਿਆਰੇ ਇਹ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਆਉਂਦਾ ਨਾ, ਸੰਤ ਸਮੂਹ ਅਨੇਕ ਮਤੀ ਕੇ, ਅਨੇਕਾਂ ਸਿੱਖ ਹੁੰਦੇ ਪੰਜ ਪ੍ਰਕਾਰ ਦੀ, ਤੇ ਵੈਸੇ ਹੀ ਸਿੱਖੀ ਮੰਨੀ ਸਤਿਗੁਰੂ ਨੇ, ਜਿਹੜਾ ਮਹਾਰਾਜ ਸਾਹਿਬ ਦਾ ਆਪਣਾ ਬਚਨ ਆ, ਬਾਕੀ ਸਭ ਗੁਰੂ ਕੇ ਸਿੱਖ ਅਵਸਥਾਵਾਂ ਦੇ ਹਿਸਾਬ ਨਾਲ, ਸਭ ਪੂਜਨ ਯੋਗ ਮਹਾਤਮਾ ਅਲੱਗ ਅਲੱਗ ਅਵਸਥਾਵਾਂ ਦੇ ਹੁੰਦੇ। ਕਹਿੰਦੇ ਕੋਈ ਗੁਰਸਿੱਖ ਕੁਝ ਕੁ ਗੁਰੂ ਕੇ ਸਿੱਖ ਇੱਕ ਪਾਸੇ ਚੁੱਪ ਕਰਕੇ ਪਿਛਾਂ ਹੋ ਕੇ ਬੈਠੇ ਰਹੇ। ਉਹ ਪ੍ਰਾਤਨ ਪੋਥੀਆਂ ਦੇ ਵਿੱਚ ਇਸ ਤਰ੍ਹਾਂ ਬਚਨ ਆਉਂਦਾ ਵੀ ਭਾਈ ਰਾਮਪੁਰ ਸਾਹਿਬ ਆਪਣੇ ਬਾਰੇ ਕਹਿੰਦੇ ਵੀ ਅਸੀਂ ਉੱਥੇ ਇੱਕ ਪਾਸੇ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਬੈਠੇ ਰਹਿ ਗਏ।
1: ਹਮਰੇ ਨਿਕਟ ਰਹੇ ਤੁਮ ਵੈਸੇ।
0: ਸਤਿਗੁਰੂ ਨੇ ਪ੍ਰਸ਼ਨ ਕੀਤਾ, ਕਹਿੰਦੇ ਭਾਈ ਅਸੀਂ ਬਚਨ ਕੀਤਾ ਸੀ ਵੀ ਕੜਾਹ ਪ੍ਰਸ਼ਾਦ ਲੁੱਟੋ ਖੁਸ਼ੀਆਂ ਲਵੋ, ਤੇ ਤੁਸੀਂ ਪ੍ਰਸ਼ਾਦ ਲੁੱਟਿਆ ਕਿਉਂ ਨੀ, ਤੁਸੀਂ ਸਾਡੇ ਕੋਲ ਬੈਠੇ ਜੇ ਉੱਠੇ ਹੀ ਨਹੀਂ
1: ਇੱਥੋਂ। ਬਖਾਨੀ
0: ਤੇ ਉਹਨਾਂ ਗੁਰਸਿੱਖਾਂ ਨੇ ਹੱਥ ਜੋੜ ਕਰਕੇ ਇਸ ਤਰ੍ਹਾਂ ਬੇਨਤੀ ਕੀਤੀ।
1: ਜੋ ਪ੍ਰਾਪਤ ਪਾਣੀ,
0: ਸਤਿਗੁਰੂ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਇੱਥੇ ਬੈਠਿਆ ਨਾ ਮਹਾਰਾਜ, ਜੇ ਪ੍ਰਸ਼ਾਦ ਵੰਡਿਆ ਜਾਵੇ, ਕੜਾ ਪ੍ਰਸ਼ਾਦ ਦਾ ਵਰਤਾਵਾ ਵਰਤੇ, ਤੇ ਮਹਾਰਾਜ ਉਹ ਜੋ ਸਾਡੇ ਹੱਥ ਆਵੇ ਸੰਗਤ ਦੇ ਵਿੱਚ ਬੈਠਿਆਂ, ਉਹ ਅਸੀਂ ਹਾਸਲ ਕਰਕੇ ਤੇ ਆਪ ਜੀ ਨੂੰ ਨਮਸਕਾਰ ਕਰਕੇ ਛਕ ਸਕਦੇ ਹਾਂ।
1: ਲੋਭ ਨਾ ਤਾ ਰਹੇ।
0: ਮਹਾਰਾਜ ਆਪ ਜੀ ਦੀ ਇਹੋ ਜੀ ਦਇਆ ਆ ਕਿ ਸਾਡੇ ਮਨ ਨੂੰ ਕਿਸੇ ਪ੍ਰਕਾਰ ਦਾ ਕੋਈ ਲੋਭ ਨਹੀਂ ਆਇਆ ਇਕਦਮ, ਤੇ ਮਹਾਰਾਜ ਅਸੀਂ ਇੱਥੇ ਬੈਠੇ ਹਾਂ, ਜੇ ਉਹ ਆਪ ਜੀ ਦੀ ਬਖਸ਼ਿਸ਼ ਹੋਏਗੀ, ਜਿਹੋ ਜਿਹਾ ਵਰਤਾਵਾ ਵਰਤੇਗਾ, ਉਹ ਇੱਥੇ ਲੈ ਕੇ ਛਕ ਲਵਾਂਗੇ।
1: ਸ੍ਰੀ ਮੁਖ ਤੇ ਗੁਰੂ ਉਚਾ ਰਹੇ।
0: ਸਤਿਗੁਰੂ ਜੀ ਨੇ ਇਹਨਾਂ ਸਿੱਖਾਂ ਦੀ ਅਵਸਥਾ ਦਾ ਬਚਨ ਸੁਣਿਆ ਤੇ ਆਪਣੇ ਮੁਖ ਤੋਂ ਬਚਨ ਉਚਾਰਨ ਕੀਤਾ।
1: ਧੰਨ ਖਾਲਸਾ ਹੋਏ ਬਿਧ ਦੋਏ।
0: ਸਤਿਗੁਰੂ ਕਹਿੰਦੇ ਇਹ ਖਾਲਸਾ ਜੀ ਤੁਸੀਂ ਵੀ ਧੰਨ ਹੋ। ਇਹ ਗੁਰੂ ਕਾ ਖਾਲਸਾ ਦੋ ਪ੍ਰਕਾਰੀ, ਜੰਗੀ ਵੀ ਖਾਲਸਾ ਤੇ ਜਤੀ ਸਤੀ ਵੀ ਖਾਲਸਾ, ਸਤੀ ਸੰਤੋਖੀ ਵੀ ਗੁਰੂ ਕੇ ਖਾਲਸੇ। ਇਹ ਗੁਰੂ ਕੀਆਂ ਨਿਹੰਗ ਫੌਜਾਂ ਜਿਹੜੀਆਂ ਜੰਗੀ ਪੱਧਰ ਵਾਲੀਆਂ ਫੌਜਾਂ, ਉਹ ਵੀ ਗੁਰੂ ਕੇ ਖਾਲਸੇ, ਤੇ ਵਿਰਾਗੀ ਤਿਆਗੀ ਮਹਾਂਪੁਰਖ ਜਿਹੜੇ ਆਪਣੇ ਤਨ ਦਾ ਬਸਤਰ ਵੀ ਦਾਨ ਕਰਨ ਨੂੰ ਫਿਰਦੇ ਆ, ਉਹ ਵੀ ਵਿਰਾਗੀ ਤਿਆਗੀ ਵੀ ਸਤਿਗੁਰੂ ਦੇ ਧੰਨ ਖਾਲਸੇ। ਸਤਿਗੁਰੂ ਕਹਿੰਦੇ ਇਹ ਖਾਲਸਾ ਦੋਏ ਪ੍ਰਕਾਰੀ ਹੋਏਗਾ।
1: ਸਤ ਸੰਤੋਖੀ ਵੀ ਬਹੁ ਹੋਏ।
0: ਸਤਿਗੁਰੂ ਕਹਿੰਦੇ ਵੀ ਜੰਗੀ ਖਾਲਸਾ ਵੀ ਹੋਏਗਾ ਤੇ ਸਤ ਸੰਤੋਖੀ ਵੀ, ਸਤੀ ਦੇ ਸੰਤੋਖੀ ਖਾਏ ਉਹ ਖਾਲਸਾ ਵੀ ਹੋਏਗਾ।
1: ਬਹੁਤ ਲੁਟੇਰੇ ਵੀ ਵਿੱਚ ਬਣਾ,
0: ਤੇ ਬਹੁਤੇ ਗੁਰੂ ਕੇ ਲੁਟੇਰੇ ਵੀ ਬਣ ਜਾਣਗੇ, ਉਹ ਵੀ ਆਨੰਦ ਮੰਗਲ ਹੈ।
1: ਅਨੇਕ ਵੀ ਸਿੱਖੀ ਸਨਾ,
0: ਤੇ ਇਹ ਜਿਹੜੇ ਗੁਰੂ ਕੇ ਸਿੱਖ ਵਾ ਨਾ, ਬਹੁਤ ਸਾਰੇ ਜਿਹੜੇ ਲੁਟੇਰੇ ਬਣ ਕੇ ਵੀ ਆਉਣਗੇ, ਉਹ ਵੀ ਬਾਅਦ ਚ ਸਿੱਖ ਬਣ ਜਾਣਗੇ, ਉਹ ਲਾਗ ਲੱਗਦੀ ਲੱਗ ਜਾਏਗੀ। ਕੋਈ ਲੁਟੇਰਾ ਬਣ ਕੇ ਵੀ ਆਵੇ ਤੇ ਸਾਧੂਆਂ ਦੀ ਸੰਗਤ ਚ ਆ ਜਾਏ, ਤੇ ਉਹ ਚੋਰਾਂ ਤੋਂ ਵੀ ਬ੍ਰਹਮ ਗਿਆਨੀ ਬਣਦੇ, ਇਸ ਪੰਥ ਚ ਵੇਖੇ ਹੈ। ਬ੍ਰਹਮ ਗਿਆਨੀ ਬਾਬਾ ਖੜਕ ਸਿੰਘ ਸਾਹਿਬ ਜੀ ਮਹਾਂਪੁਰਖ ਕਾਰ ਸੇਵਾ ਵਾਲੇ, ਉਹ ਅਕਸਰ ਬਚਨ ਦੱਸਿਆ ਕਰਦੇ ਸੀ ਵੀ ਅਸੀਂ ਆਪਦੀ ਜਵਾਨੀ ਦੇ ਵਿੱਚ ਚੋਰ ਸਾਂ, ਚੋਰੀਆਂ ਕਰਦੇ ਸਾਂ, ਤੇ ਜਦੋਂ ਸਾਧੂਆਂ ਦੀ ਸੰਗਤ ਚ ਆਏ ਤੇ ਇਹੋ ਜੀ ਕਿਰਪਾ ਹੋਈ ਵੀ ਪਹਿਲੀ ਵਾਰੀ ਆਏ ਤੇ ਮੁੜ ਕੇ ਕਦੀ ਘਰ ਨਾ ਜਾ ਸਕੇ। ਸਾਧੂਆਂ ਦੀ ਸੰਗਤ ਨੇ ਚੋਰ ਨੂੰ ਬ੍ਰਹਮ ਗਿਆਨੀ ਸੰਤ ਬਾਬਾ ਖੜਕ ਸਿੰਘ ਬਣਾਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਕੇ ਖਾਲਸੇ ਦੀ ਸੰਗਤ ਦੀ ਮਹਿਮਾ ਹੈ। ਜੇ ਕੋਈ ਲੁਟੇਰੇ ਭਾਵ ਨਾਲ ਵੀ ਆਏਗਾ ਨਾ, ਤੇ ਸੰਗਤ ਦੀ ਕਿਰਪਾ ਹੋ ਗਈ, ਖਾਲਸੇ ਦੀ ਦਇਆ ਹੋ ਗਈ, ਖਾਲਸੇ ਦੀ ਸੰਗਤ ਦੇ ਵਿੱਚ ਆ ਕੇ ਉਹ ਵੀ ਸਿੱਖੀ ਦੇ ਵਿੱਚ ਆ ਜਾਣਗੇ।
1: ਅੰਮ੍ਰਿਤ ਕੇ ਕਰਾਂ ਕਰਾਹੇ।
0: ਫਿਰ ਅੰਮ੍ਰਿਤ ਦਾ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਸਾਧ ਸੰਗਤ ਜੀ ਅੰਮ੍ਰਿਤ ਕੜਾਹ ਪ੍ਰਸ਼ਾਦ ਉੱਥੇ ਬਣਵਾਇਆ। ਇਹਦਾ ਪੰਕਤੀ ਦੂਸਰਾ ਅਰਥ ਇਸ ਤਰ੍ਹਾਂ ਵੀ ਜਿਹੜੇ ਲੁਟੇਰੇ ਬਣ ਕੇ ਵੀ ਆਉਣਗੇ, ਉਹ ਜੇ ਅੰਮ੍ਰਿਤ ਪਾਨ ਕਰ ਲੈਣਗੇ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਛਕਣਗੇ, ਉਹਨਾਂ ਦੇ ਵੀ ਜੀਵਨ ਸਫਲ ਹੋ ਜਾਣਗੇ।
1: ਪ੍ਰਵਾਹ ਸਰੋਵਰ ਮਾਹੇ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਇੱਕ ਕੌਤਕ ਹੋਰ ਕੀਤਾ, ਅੰਮ੍ਰਿਤ ਤਿਆਰ ਕਰਵਾਇਆ ਔਰ ਉਹ ਅੰਮ੍ਰਿਤ ਜਿਹੜਾ ਸਾਧ ਸੰਗਤ ਜੀ ਸਰੋਵਰਾਂ ਦੇ ਅੰਦਰ ਪਵਾਇਆ।
1: ਸਿੰਘਨ ਕਰ ਜੋਰ ਸੋ ਬੁਝਾ।
0: ਇਹ ਜਿਹੜਾ ਬਚਨ ਵਾ ਨਾ, ਇਹ ਮਾਲਵਾ ਦੇਸ਼ਾ ਰਟਨ ਸਾਖੀ ਦੇ ਪੋਥੀ ਅੰਦਰ ਵੀ ਅੱਧਾ ਬਚਨ ਸਾਧ ਸੰਗਤ ਜੀ ਆਇਆ, ਜਿਹੜੀ ਸੰਪਰਦਾਇ ਸੀਨੇ ਬਸੀ

0: ਜਿੰਨੇ ਇਤਿਹਾਸ ਦੀ ਸੇਵਾ ਚੱਲਦੀ ਪੰਥ ਅੰਦਰ ਉਹਦੇ ਅੰਦਰ ਇਹ ਬਚਨ ਆਉਂਦਾ ਹੈ ਦਮਦਮੀ ਟਕਸਾਲ ਦੇ 11ਵੇਂ ਮੁਖੀ ਸੱਚਖੰਡ ਵਾਸੀ ਪੰਥ ਰਤਨ ਵਿਦਿਆ ਮਾਰਤੰਡ ਸ੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲਿਆਂ ਨੇ ਇਹ ਬਚਨ ਇਸ ਤਰ੍ਹਾਂ ਸੁਣਾਇਆ ਵੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਦਮਦਮਾ ਸਾਹਿਬ ਇਹ ਬਚਨ ਹੋਏ ਨਾ ਖਾਲਸੇ ਨੂੰ ਤਿਆਰ ਪਰ ਤਿਆਰ ਕਰਨ ਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਅੰਮ੍ਰਿਤ ਸੰਚਾਰ ਕੀਤਾ ਤੇ ਉਸ ਅੰਮ੍ਰਿਤ ਸੰਚਾਰ ਦੇ ਅੰਦਰ ਸਤਿਗੁਰੂ ਦੇ ਬਚਨ ਦਾ ਪ੍ਰਭਾਵ ਐਸਾ 1,20,000 ਸੰਗਤ ਨੇ ਦਮਦਮਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਵਿਸਾਖੀ ਦੇ ਅੰਦਰ ਅੰਮ੍ਰਿਤ ਪਾਨ ਕੀਤਾ ਤੇ ਉਹ ਜਿੰਨਾ ਗੁਰੂ ਕਾ ਖਾਲਸਾ ਤਿਆਰ ਹੋਇਆ ਕਿਉਂਕਿ ਸੰਗਤ ਦੀ ਤਾਦਾਦ ਬਹੁਤ ਜ਼ਿਆਦਾ ਸੀ ਤਾਂ ਅੰਮ੍ਰਿਤ ਬਹੁਤ ਵੱਡੇ ਪੈਮਾਨੇ ਤੇ ਤਿਆਰ ਕੀਤਾ ਗਿਆ ਜਦੋਂ ਸਾਰੇ ਅੰਮ੍ਰਿਤ ਸੰਚਾਰ ਸਮਾਗਮ ਦੀ ਸੰਪੂਰਨਤਾ ਹੋ ਗਈ ਜਿਨ੍ਹਾਂ ਗੁਰੂ ਕੇ ਅੰਮ੍ਰਿਤ ਵਿਲਾਖੀਆਂ ਨੇ ਅੰਮ੍ਰਿਤ ਪਾਨ ਕੀਤਾ ਸਤਿਗੁਰੂ ਨੇ ਬਾਟਾ ਲਵਾਇਆ ਤੇ ਬਚਨ ਕੀਤਾ ਵੀ ਰੱਜ ਰੱਜ ਅੰਮ੍ਰਿਤ ਛਕੋ ਤੇ ਜਦੋਂ ਸਾਰੇ ਖਾਲਸੇ ਨੇ ਰੱਜ ਰੱਜ ਕੇ ਵੀ ਅੰਮ੍ਰਿਤ ਛਕ ਲਿਆ ਨਾ ਉਸ ਤੋਂ ਬਾਅਦ ਵੀ ਬਹੁਤ ਸਾਰਾ ਅੰਮ੍ਰਿਤ ਜਿਹੜਾ ਸੀ ਉਹ ਵੱਧ ਗਿਆ ਉਹ ਫਿਰ ਕਲਗੀਧਰ ਜੀ ਨੇ ਜਿਹੜਾ ਕੌਤਕ ਵਰਤਾਇਆ ਉਹ ਇੱਥੇ ਬਚਨ ਆ ਰਿਹਾ ਕਿ ਸਤਿਗੁਰੂ ਨੇ ਬਹੁਤ ਸਾਰਾ ਜਿਹੜਾ ਅੰਮ੍ਰਿਤ ਆ ਉਹ ਸਰੋਵਰਾਂ ਦੇ ਵਿੱਚ ਵੀ ਪਵਾਇਆ ਝਾੜੀਆਂ ਦੇ ਉੱਤੇ ਛਿੜਕਾ ਦਿੱਤਾ ਇਸ ਸੰਬੰਧ ਦੇ ਅੰਦਰ ਵੀ ਸਤਿਗੁਰੂ ਨੇ ਭਵਿੱਖਤ ਵਾਕ ਕੀਤੇ
1: ਤਬ ਸਿੰਘਨ ਕਰ ਜੋਰ ਸੋ ਬੁਝਾ
0: ਉਦੋਂ ਸਿੰਘਾਂ ਨੇ ਹੱਥ ਜੋੜ ਕਰਕੇ ਪੁੱਛਿਆ
1: ਪ੍ਰਭ ਜੀ ਕਾਰਨ ਕੌਣ ਅਰੁਝਾ
0: ਮਹਾਰਾਜ ਆਪ ਜੀ ਨੇ ਇਹ ਕਿਸ ਕਾਰਨ ਨਾਲ ਇਹ ਕੌਤਕ ਕੀਤਾ
1: ਨਿਤ ਪ੍ਰਤ ਅੰਮ੍ਰਿਤ ਕਰ ਕਰ ਗੇਰੋ
0: ਮਹਾਰਾਜ ਇਹ ਨਿਤਾ ਪ੍ਰਤੀ ਆਪ ਜੀ ਨੇ ਕਾਰਜ ਕੀਤਾ ਵੀ ਇਹ ਅੰਮ੍ਰਿਤ ਤਿਆਰ ਕਰਕੇ ਤੇ ਸਰੋਵਰਾਂ

Yeah.

Resina.

Thank you.

Thank you.

Thank you.

ਤੇ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿ ਜਾਏ ਕਹਣੇ ਵਾਲੇ ਤੇਰੇ ਰਹੇ ਸਮਾਏ।

ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ

ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੈ ਭੋਗ।

ਨਿਰਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੈ ਧ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰਮਸਤਕ ਲਖਿਆ ਲਖਾਸ ਧਨ ਧਨ ਸਤ ਸੰਗਤ

ਸਿਰ ਸਿਰ ਰਜਕ ਸੰਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੋ ਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀਤ ਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾ।

ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਜਾਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਤਪਹਿ ਜਪਹਿ ਬੇਨਤਾ ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਦ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੀ ਜੀ ਜੋ ਸਭ ਸਹਿ ਕਾ ਜਾਣੋਈ ਆਸ

ਤਿਥੀ ਸੀ ਜੋ ਤੂੰ ਦਹੇ ਸੋਈ ਹਾਂ ਪਾਏ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹੋ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਾਂ ਜਤੀ ਸਤੀ

ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹੁਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ। ਦੁਤੀ ਬਾਨ ਸੌ ਤਵਰ ਕਰ ਕਾਠ ਦਿਓ ਅਸਧੁਜ ਨਰ ਨਾਹਰ, ਪੁਨਰਾ ਛਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ। ਓਪਨ ਬ੍ਰਿਸ਼ਟ ਗਗਨ ਤੇ ਭਈ, ਸਵੈਨ ਆਨ ਵਧਾਈ ਦਈ। ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ। ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੁਹਿਲੇ ਹੋ ਉਬਾਰੇ। ਕਬਿਉ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ

ਕਰਤਾ ਛੀਨਤ ਨਹਿ ਭਿਵ ਆਪ ਆਪਨੀ ਬੁਧ ਹੈ ਜੇਤੀ ਬਰੰਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇ ਰਜ ਸੇਤਜ ਕੀਨੀ ਉਤਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਏ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਕਲ ਮਲੇਚ ਕਰੋ ਰਣਘਾਤਾ ਜੇ ਅਸ ਧੁਜ ਤਉ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਵਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧੀਐ ਹੈ ਤਾਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ ਤਾਂ ਕੇ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਘਰ ਮੂੰ ਸਭ ਹੋਈ ਦੁਸ਼ਟ ਛਾ ਛੁਐ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਂਸ ਤੇ ਤਾਹੀਂ ਉਵਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲਵਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ਼੍ਰੀ ਅਲਦੁਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਦ ਫਲ ਪਾਵੈ ਸੋਈ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ। ਆਪ ਹਾਥ ਦੈ ਰਾਖ ਮੋਹਿ ਮਨ ਕਰਮ ਬਚਨ ਵਿਚਾਰ ਚੌਪਈ। ਮੈਂ ਨਾਗਨੈ ਸਹਿ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ। ਕਾਨ ਸੁਨੈ ਪਹਿਚਾਨ ਨਤਿਨ ਸੋ ਲਵ ਲਾਗੀ ਮੋਰੀ ਪਗ ਇਨਸੋ।

ਦਾਸ ਤਿਹਾਰਾ ਜਾਨ ਆਪ ਨਾ ਮੁਝੈ ਨਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਾਰ ਪਰਾ ਮੈਂ ਆਨ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦੇ ਹੱਥ ਉਬਾਰੋ ਹਮਰੇ ਸਭ ਬੈਰਿਨ ਸੰਗ।

ਵਾਹਿਗੁਰੂ ਜੀ ਕੀ ਫਤਿਹ। ਕਬ ਬਾਛ ਦੋਹਰਾ ਜੋ ਨਿਜ ਬ੍ਰਹਮੋ ਸੋ ਕਹ ਸੋ ਕਹ ਹਉ ਜਗ ਮਾਹੇ ਜੋ ਤਹ ਪ੍ਰਭ ਕੋ ਧਿਆਈ ਹੈ ਅੰਤ ਸੁਰਗ ਕੋ ਜਾਹ ਦੋਹਰਾ। ਹਰ ਹਰ ਜਨ ਦੁਈ ਏਕ ਹੈ ਬਿ ਵਿਚਾਰ ਕੁਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਖੈ ਸਮਾਹ ਦੋਹਰਾ। ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾਇ ਕਬ ਬਾਚ ਦੋਹਰਾ। ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸੁਰ ਨਿਆਇ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕੋ ਨਿਤੁੜ ਧਿਆ ਹੈ ਸੰਤ ਅੰਤ ਲੈਂਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ। ਤਿੰਨ ਬਿਧਿਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਅਨੰਦ ਓਂਕਾਰ ਸਤਿਗੁਰ ਪ੍ਰਸਾਦ, ਅਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੀਆਈਆਂ, ਸਬਦੋ ਤਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭ ਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸੀਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ।

ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ, ਤੇਰੇ ਛੱਡ ਜਾਹੇ। ਭਉ ਜਲ ਬਖਮ ਅਸਗਾਹੁ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ

ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਵ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਹਿ

ਸ਼੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਜ਼ੋਰ ਹਾਜ਼ਰਾ ਜ਼ੋਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਏ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮੁਰੀਦੋ ਸੱਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਏ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀਚੇ ਅਰਦਾਸ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੀ ਜੀ ਖਡੂਰ ਜੀ ਗੁਰੂ ਕੀ ਬੌਲੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇਸ਼ਨਾਨ ਦਰਸ਼ਨ ਦਾਰ ਮੇਲੇ ਵੱਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲ ਬੱਲੋ ਜੀ ਭਗਵਾਨ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇਸ਼ਨਾਨ ਦਰਸ਼ਨ ਦਾਰ ਮਿਲ ਬੱਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਨ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਅਜ਼ੁਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਹਰਾ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

करवाहे।

ਖੁਸ਼ੀਆਂ ਦੇ ਜੈਕਾਰੇ ਜਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਪੁਰ ਅਕਾਲ।

ਹੰਡ ਚਰ ਜਾ ਕਣ ਸਿੱਧ ਜਹਾ ਸੋਮਿਤ ਜਾਣੇ ਨਾਨਕਾ ਸੁਰਾ ਮਿਲ ਦਿੱਤਾ ਨਾਨਕ ਜਿੰਦ ਪਾਤ ਸਮਾਲੇ ਸਭਨਾ ਜਿਨ ਕਰਤੇ ਕਰਨ।